ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੈ ਖੈ ਚਲੀਐ ਦੁੱਖ।

ਸਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰਦਾ।

ਤੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ।

ਹੈ ਰੇ ਮਨ ਚਿਤਵ ਹੈ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾਰਜਕ ਆ ਗਏ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ।

ਚਰੇ ਚਰਿਆ ਤਿੰਨ ਕਵਨ ਖਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਣਹਾਰਾ।

ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਮ ਨਿਰੰਤਰ ਜੀ ਹਰ ਏਕੋ ਪੁਰਖ ਸਮਾ।

ਹਾਂ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮ੍ਰਿਤ ਸਾਸ਼ਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ।

जल तरण कै जन्म वृथा जात रंग माया कै रहाओ जप तप संयम तर

ਪਹੁ ਪਨ ਬ੍ਰਿਸ਼ਟ ਗਗਨ ਤੇ ਭਈ ਸਭ ਹਨ ਆਨ ਬਧਾਈ ਦਈ। ਧਨਯ ਧਨਯ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੇ।

ਪਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ ਜਮਨ ਕਾਲ ਸਭ ਲੋਕ ਸੁਮਾਰਾ ਨਮਸ਼ਕਾਰ ਹੈ ਤਾਂ ਹੈ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੀ ਸ਼ਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲਮੋ ਭਦ ਕੀਓ

ਆਵਈ ਦੁਖ ਦਰਦ ਪਉ ਨਿਕਟ ਨ ਤਿਨ ਨਰ ਕੇ ਰਹਿ ਹੋ ਜੋ ਯਾ ਕੀ ਏਕ ਬਾਰ ਚੌਪਈ ਕੋ ਕਹੈ ਚੌਪਈ ਸੰਬਤ ਸਤਰਹੈ ਸਹਿਸ ਭਣਿਜੈ ਅਰਧ ਸਹਿਸ ਫੁਨ ਤੀਨ ਕਹਿਜੈ

ਤੁਮ ਮਮ ਕਰਹੋ ਸਦਾ ਪ੍ਰਤਪਾਰਾ, ਤੁਮ ਸਾਹਿਬ ਮੈਂ ਦਾਸ ਤਿਹਾਰਾ, ਜਾਨ ਆਪਣਾ ਮੁਝੈ ਨਿਵਾਜ, ਆਪ ਕਰੋ ਹਮਰੇ ਸਭ ਕਾਜ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ, ਦਾਸ ਜਾਨ ਕਰ ਕਿਰਪਾ ਕਰੋ ਮੋਹੇ, ਹਾਰ ਪਰਾ ਮੈਂ ਆਨ ਦੁਆਰ ਤੋਹੇ, ਆਪਣਾ ਜਾਨ ਕਰੋ ਪ੍ਰਤਪਾ।

ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੂ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰ ਵਿੱਚੋਂ, ਜਿਸ ਦੀਆਂ ਇਹ ਵਡਿਆਈਆ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ,

ਉਤਰੇ ਦੁਖ ਰੋਗ ਸੰਤਾਪਿ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿ ਆਪਰ ਪੂਰੇ ਬਿਨਵੰਤ ਨਾਨਕ ਗੁਰ

ਹੋਈ ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੈ ਹਰਿਆ ਪੌੜੀ ਤਿੱਥੈ ਤੂੰ ਸਮਰੱਥ।

ਜਨਕ ਸੰਗ ਭਵਜਰ ਤਾਰਯਨ ਸਾਕਤ ਨਿੰਦਕ ਦੁਸ਼ਟ ਕਿਨ ਮਾਹੇ ਬਿਦਾਰਯਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੈ ਜਿਸ ਸਿਮਰਤ ਸੁਖ ਹੋ।

ਕੀਰਤਨ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨਾ ਜੀ ਪੁੱਛਕ ਦੀ ਖਿਮਾ ਸਤਿਗੁਰੂ ਗਰੀਬ ਨਵਾਜ਼ ਸਭ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਆਓ ਸਰਵਣ ਕਰੀਏ ਲੜੀਵਾਰ ਸਿੱਖ ਇਤਿਹਾਸ ਦੀ ਕਥਾ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਓਂਕਾਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਚ ਬਿਕਾਰ ਤਿੰਨ ਸੰਤਨ

ਤੇਹ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ।

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਦਾਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਪ੍ਰਸੰਨਾ ਕੀਤੇ ਹਨ। ਅੰਮ੍ਰਿਤ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਹੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਭਾਈ ਰੇ ਰਾਮ ਕਹੋ ਚਿੱਤ ਲਾਏ ਹਰ ਜਸ ਵੱਖਰ ਲੈ ਚੱਲੋ ਸਹ ਦੇਖਾ ਪਤੀ ਆਏ। ਐਸੇ ਪਾਵਨ ਸ਼ਬਦ ਆਪਾਂ ਸਰਵਣ ਕੀਤੇ ਨੇ ਬੜੇ ਪਿਆਰ ਨਾਲ ਸਤਿਗੁਰੂ ਮਹਾਰਾਜ ਜੀ ਸਿੱਖ ਨੂੰ ਸੰਬੋਧਨ ਹੋ ਕੇ ਸਮਝਾਉਂਦੇ ਨੇ ਐ ਭਾਈ ਰੇ, ਹੇ ਭਰਾ, ਹੇ ਭਾਈ ਭਰਾ ਜੀ, ਰਾਮ ਕਹੋ ਚਿੱਤ ਲਾਏ। ਰਾਮ ਜਿਹੜਾ ਸਾਰੇ ਰਾਮ ਰਮਿਆ ਹੋਇਆ ਨਾ, ਆਮ ਸਾਰੇ ਪਰਿਪੂਰਨ ਆ, ਉਹ ਵਾਹਿਗੁਰੂ ਸੱਚੇ ਪਾਤਸ਼ਾਹ ਸਰਬ ਵਿਆਪਕ ਦੇ ਨਾਮ ਨੂੰ ਕਹੋ ਚਾਰੋ ਚਿੱਤ ਲਾਏ, ਚਿੱਤ ਲਾ ਕੇ, ਚਿੱਤ ਲਾ ਕੇ ਉਚਾਰਿਆ ਹੋਇਆ ਨਾਲ ਦੀ ਨਾਲ ਹੀ ਪ੍ਰਵਾਨ ਹੋ ਜਾਂਦਾ, ਕਬੂਲ ਪੈ ਜਾਂਦਾ ਸੱਚੇ ਪਾਤਸ਼ਾਹ ਦੇ ਦਰ 'ਤੇ। ਸਾਡੇ ਮਨ ਅਤੇ ਤਨ ਨੂੰ ਉਹਦੇ ਅਸਰ ਦਾ ਪਤਾ ਲੱਗਦਾ ਹੈ, ਪਰ ਇਹ ਚਿੱਤ ਲਾ ਕੇ ਉਚਾਰਨ ਕਰਨਾ, ਇਹ ਸਤਿਗੁਰੂ ਜੀ ਦੀ ਦਾਤ ਆ। ਅਰਦਾਸਾਂ ਬੇਨਤੀਆਂ ਕਰੀਏ, ਇਸ ਕਰਕੇ ਚਿੱਤ ਲੱਗਣਾ ਜਿਹੜਾ ਉਹ ਔਖਾ ਹੁੰਦਾ ਹੈ। ਧਰਮ ਦੇ ਕਰਮ ਸਾਧਨ ਹਰ ਕੋਈ ਕਰਦਾ ਹੈ, ਪੂਜਾ ਪ੍ਰਤਿਸ਼ਠਾ ਬਾਣੀ ਪੜ੍ਹਨੀ ਨਿਤਨੇ, ਪਰ ਜਦੋਂ ਚਿੱਤ ਲੱਗ ਜਾਂਦਾ ਹੈ ਨਿਹਾਲ ਉਦੋਂ ਹੁੰਦਾ ਹੈ, ਉਦੋਂ ਭਰੋਸਾਇਆ ਜਾਂਦਾ ਹੈ ਸਾਡਾ ਮਨ ਅਤੇ ਤਨ ਸਤਿਗੁਰੂ ਅੱਗੇ ਹੀ ਬੇਨਤੀਆਂ ਕਰੇ। ਮਨ ਜਿਹੜਾ ਉਹ ਚਿਤਵਨੀ ਕਰਦਾ ਰਹਿੰਦਾ ਕੋਈ ਨਾ ਕੋਈ, ਮਨ ਉਹ ਸ਼ਕਤੀ ਹੈ, ਸ਼ਕਤੀ ਬਿਰਤੀ ਹੈ ਜਿਹੜੀ ਕੋਈ ਨਾ ਕੋਈ ਸੰਕਲਪ ਵਿਕਲਪ ਉਠਾਉਂਦੀ ਰਹਿੰਦੀ। ਸੰਕਲਪ ਤੋਂ ਭਾਵ ਹੁੰਦਾ ਚੰਗਾ ਫੁਰਨਾ, ਚੰਗੀ ਕਲਪਨਾ, ਸ਼ੁੱਭ ਇੱਛਾ, ਸ਼ੁੱਭ ਫੁਰਨੇ ਪਰਪਕਾਰ ਦੇ, ਜਿਵੇਂ ਕਈ ਵਾਰ ਆਉਂਦੇ ਵੀ ਆਹ ਕਰਾਂਗੇ ਉਹ ਕਰਾਂਗੇ, ਯਾਰ ਕੀ ਲੈਣਾ ਜਗਤ ਵਿੱਚ ਪੁੰਨ ਦਾਨ ਕਰ ਲਈਏ, ਆਹ ਕਰਾਂਗੇ ਆਪਾਂ, ਆਹ ਮਦਦ ਕਰਾਂਗੇ, ਉਹ ਕਰਾਂਗੇ ਪੈਸਾ। ਚੰਗੇ ਫੁਰਨੇ ਕਦੇ ਪੁੰਨ ਦਾਨ ਦੇ ਬਹੁਤੇ, ਪਰਪਕਾਰ ਦੇ ਆਪਣੇ ਸਵਾਰਥੋਂ ਉੱਪਰ ਉੱਠ ਕੇ, ਕਦੇ ਵਿਕਲਪ ਗਲਤ ਫੁਰਨੇ, ਮਾੜੇ ਫੁਰਨੇ, ਵਿਕਾਰਾਂ ਵਿੱਚ ਗਲਤਾਨ ਹੋਣ ਦੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ, ਹੋਰ ਬਹੁਤ ਤਰ੍ਹਾਂ ਦੀਆਂ ਕੁਰੀਤੀਆਂ ਨੇ, ਮਾਇਆ ਦੇ ਅਸਰ ਹੇਠ ਆ ਕੇ ਉਹਨਾਂ ਦੀ ਚਿਤਵਨੀ ਕਰਦਾ ਰਹਿੰਦਾ, ਦੁਨੀਆਂ ਦੀ ਤ੍ਰਿਸ਼ਨਾ ਵਿੱਚ ਰੁੜ ਜਾਂਦਾ। ਭਾਵ ਇੱਕ ਉਹ ਫੁਰਨੇ ਨੇ ਜਿਹੜੇ ਇਹਨੂੰ ਸੁੱਖ ਦਿੰਦੇ ਨੇ, ਸਕੂਨ ਦਿੰਦੇ ਨੇ, ਇੱਕ ਦੁਖੀ ਕਰਨ ਵਾਲੇ ਨੇ ਵਿਕਲਪ। ਉਹ ਬਿਰਤੀ ਮਨ ਸਾਡਾ ਉਠਾਉਂਦਾ ਰਹਿੰਦਾ ਅਤੇ ਚਿਤਵਨੀ ਦਾ ਭਾਵ ਚਿੱਤ, ਇੱਕ ਚਿੱਤ ਤਾਂ ਹੀ ਨਹੀਂ ਹੁੰਦਾ ਵੀ ਇਹ ਚਿਤਵਨੀਆਂ ਹੀ, ਕੋਈ ਨਾ ਕੋਈ ਚਿਤਵਨੀ ਇਹ ਚਿਤਵੀ ਜਾਂਦਾ ਵਾ। ਜਦੋਂ ਚਿਤਵਨੀ ਵੀ ਇੱਕ ਹੋ ਜਾਵੇ, ਫੁਰਨਾ ਵੀ ਇੱਕ ਹੋ ਜਾਵੇ, ਇਹ ਚਿਤਵਨੀਆਂ ਵੱਲੋਂ ਰੁਕ ਜਾਵੇ, ਉਦੋਂ ਇਕਾਗਰ ਚਿੱਤ ਹੁੰਦਾ ਵਾ। ਉਦੋਂ ਫਿਰ ਇਹਦਾ ਕੀਤਾ ਹੋਇਆ ਜਪ ਦਾ ਪੜ੍ਹੀ ਹੋਈ ਬਾਣੀ ਸੇਵਾ ਸਿਮਰਨ ਸਮਝ ਲਓ ਫਲੀਭੂਤ ਹੋ ਜਾਂਦਾ ਵਾ, ਕਿਉਂਕਿ ਕੋਈ ਨਾ ਕੋਈ ਕਮਾਈ ਕਰਨ ਨਾਲ ਹੀ ਇਕਾਗਰਤਾ ਵਿੱਚ ਪਹੁੰਚਿਆ ਜਾਂਦਾ ਹੈ। ਇੱਕੋ ਦਮ 'ਤੇ ਕੋਈ ਵੀ ਨਹੀਂ ਕੋਠੇ 'ਤੇ ਚੜ੍ਹ ਜਾਂਦਾ, ਉੱਚੇ ਆਕਾਸ਼ ਵਿੱਚ ਪਹੁੰਚਣਾ ਹੋਵੇ ਤਾਂ ਆਸਰਾ ਲੈਣਾ ਪੈਂਦਾ ਵਾ, ਟਾਈਮ ਲੱਗਦਾ ਹੈ, ਸਟੈਪ ਵਾਈਜ਼ ਸਟੈਪ। ਉੱਚਾ ਹੁੰਦਾ ਵਾ। ਇਹ ਨਹੀਂ ਸਮਝਣਾ ਵੀ ਜੇ ਮਨ ਨਹੀਂ ਲੱਗਦਾ ਤਾਂ ਬਾਣੀ ਪੜ੍ਹਨੀ ਹੀ ਨਹੀਂ, ਨਿਤਨੇਮ ਕਰਨਾ ਹੀ ਨਹੀਂ, ਸੁਖਮਨੀ ਸਾਹਿਬ ਸ਼ੁਰੂ ਕਰ ਲਿਆ ਜੇ ਨਹੀਂ ਲੱਗਾ ਤਾਂ ਛੱਡ ਦਿਓ ਪਰੇ। ਇਹ ਨਹੀਂ ਹੈ ਸਾਧ ਸੰਗ ਜੀ, ਉਹ ਛੱਡਣਾ ਨਹੀਂ ਹੈ, ਇਹ ਹਮੇਸ਼ਾ ਹੀ ਕਹੂਗਾ ਵੀ ਛੱਡ ਪਰੇ। ਇਹ ਜਦੋਂ ਨਾਮ ਬਾਣੀ ਪੜ੍ਹਨ ਲੱਗੀ ਹੈ, ਕਲੂ ਦਾ ਸਮਾਂ ਇਹੋ ਤਾਂ ਕਲਯੁੱਗ ਆ, ਇਹਨੇ ਉਲਟ ਸਾਈਡ ਲੈਣੀ ਹੈ ਉਸ ਵੇਲੇ। ਗੁਰੂ ਦੇ ਸ਼ਬਦ ਨਾਲੋਂ ਤੋੜਨਾ ਨਹੀਂ, ਇਹਨੂੰ ਜੋੜ ਕੇ ਰੱਖਣਾ ਵਾ, ਜਿਵੇਂ ਬੈਲ ਨੂੰ ਜੋੜ ਕੇ ਉਹਦੀ ਨੱਥ ਖਿੱਚੀ ਰੱਖੀ ਦੀ ਆ ਅਤੇ ਸਿੱਧਾ ਤੁਰਿਆ ਜਾਂਦਾ ਵਾ। ਜੇ ਉਹਨੂੰ ਢਿੱਲਾ ਛੱਡ ਦਈਏ ਤਾਂ ਫਿਰ ਜਿੱਧਰ ਮਰਜ਼ੀ ਗੱਡਾ ਸੁੱਟ ਦੇਵੇ। ਇਵੇਂ ਇਹਦਾ ਸੁਭਾਅ ਹੈ, ਗੁਰੂ ਦੇ ਸ਼ਬਦ ਦੀ ਲਗਾਮ ਨਾਲ ਹੀ ਇਹਨੇ ਇਕਾਗਰਤਾ ਵਿੱਚ ਆਪਣੇ ਸਰੂਪ ਨੂੰ ਪਹਿਚਾਨਣਾ, ਹੋਰ ਕੋਈ ਸਾਧਨ ਨਹੀਂ ਹੈ। ਸ਼ਬਦ ਦਾ ਅਭਿਆਸ ਹੀ ਹੈ, ਗੁਰੂ ਕੀ ਬਾਣੀ ਦਾ ਅਭਿਆਸ ਹੀ। ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕਰ ਲਓ, ਲੰਬਾ ਪਾਠ ਹੈ, ਬਹੁਤ ਫਲ ਆ, ਕੋਈ ਗੱਲ ਨਹੀਂ, ਜੇ 20-25 ਵਾਰ 50 ਵਾਰ ਬਾਹਰ ਜਾਂਦਾ ਜਾਣ ਦਿਓ, ਫਿਰ ਆਊਗਾ ਸਲੋਕ ਤਾਂ ਆਊਗਾ ਹੀ ਨਾ, ਜੋ ਸਲੋਕ ਗਾਵਾਂਗੇ ਅਸ਼ਟਪਦੀ ਲੈ, ਇਸੇ ਕਰਕੇ ਵੱਖੋ ਵੱਖਰੀ ਰੱਖੀ ਵੀ ਜਾਂਦਾ ਫਿਰ ਆ ਜੇ, ਪੌੜੀਆਂ ਦੀ ਹੋਰ ਲੈ, ਸਲੋਕਾਂ ਦੀ ਹੋਰ ਆ। ਸੋ ਇਸ ਕਰਕੇ ਨਿਹਾਲ ਹੋ ਹੀ ਜਾਂਦਾ ਸਿੱਖ। ਅਤੇ ਮਹਾਰਾਜ ਅੱਗੇ ਅਰਦਾਸ ਵੀ ਤਾਂ ਹੀ ਆਪਾਂ ਕਰਨੀ, ਬਾਣੀ ਪੜ੍ਹ ਕੇ ਵੀ ਪਹਿਲਾਂ ਵੀ ਕਰ ਲਓ ਤਾਂ ਉਦੋਂ ਵਧੀਆ ਗੱਲ ਹੈ। ਬਹਿਣ ਲੱਗਿਆ ਕਿ ਸੱਚੇ ਪਾਤਸ਼ਾਹ ਕਹਿ, ਹੇ ਗੁਰੂ ਨਾਨਕ, ਹੇ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਧਾਰ ਕੇ ਜਿੱਦਾਂ ਪ੍ਰਕਾਸ਼ ਗੁਰੂ ਘਰ ਵਿੱਚ ਨੇ ਆਪਣੇ ਘਰ ਵਿੱਚ ਬੈਠਿਆਂ, ਇੱਦਾਂ ਦਾ ਹੀ ਧਿਆਨ ਮਹਾਰਾਜ ਦਾ ਲੈ ਕੇ ਬੈਠੇ ਹੀ ਕਰ ਲਓ ਗੁਪਤ ਅਰਦਾਸ ਨਿਤਨੇਮ ਕਰਨ ਤੋਂ ਪਹਿਲਾਂ, ਵੀ ਕਿਰਪਾ ਕਰਿਓ ਮਨ ਤੁਸੀਂ ਲਾਉਣਾ, ਇਕਾਗਰਤਾ ਬਣ ਜੇ। ਮਗਰੋਂ ਵੀ ਮਹਾਰਾਜ ਜਿੱਥੇ ਅਰਦਾਸ ਕਰਨੀ ਭੁੱਲਾਂ ਚੁੱਕਾਂ ਦੀ ਮੁਆਫ਼ੀ, ਉੱਥੇ ਕਹਿਣਾ ਮਹਾਰਾਜ ਕਿਰਪਾ, ਜੇ ਮਨ ਲੱਗ ਗਿਆ ਤਾਂ ਧੰਨਵਾਦ ਹੈ ਤੁਹਾਡਾ, ਸ਼ੁਕਰ ਹੈ ਤੁਸੀਂ ਇਕਾਗਰਤਾ ਬਖਸ਼ੀ, ਆਨੰਦ ਬਖਸ਼ਿਆ ਆਨੰਦ ਸਾਹਿਬ ਦਾ। ਸੱਚੇ ਪਾਤਸ਼ਾਹ ਕਿਰਪਾ ਕਰਿਓ, ਇਕਾਗਰਤਾ ਸਹਿਤ ਬਾਣੀ ਪੜ੍ਹਨ ਦਾ ਬਲ ਬਖਸ਼ ਮੇਰ। ਇਹ ਵੀ ਦਾਤ ਮੰਗਣੀ ਹੈ ਅਰਦਾਸ ਵਿੱਚ, ਗੁਰਮੁਖਾਂ ਦਾ ਮੇਲ ਮੰਗਣਾ ਸਵੇਰ ਵਾਲੇ ਨਿਤਨੇਮ ਤੋਂ ਕਰਨ ਤੋਂ ਬਾਅਦ ਅਰਦਾਸ ਵਿੱਚ। ਸੱਚੇ ਪਾਤਸ਼ਾਹ ਇਹ ਮਨ, ਕਿਉਂਕਿ ਇੱਕ ਨਹੀਂ ਹੈ, ਸਿਆਣੇ ਵਿਦਵਾਨ ਕਹਿੰਦੇ ਮਨ ਵੀ ਦੋ ਨੇ, ਇੱਕ ਅਚੇਤ ਮਨ ਹੈ ਇੱਕ ਸੁਚੇਤ ਮਨ ਆ, ਇਕਾਗਰ ਤਾਂ ਨਹੀਂ ਹੁੰਦਾ, ਤਾਂ ਇਹਨੂੰ ਵਾਰ ਵਾਰ ਕਿਹਾ ਮਨ ਲਾ ਕੇ ਕਰੋ, ਪੁਕਾਰਿਆ ਵਾ। ਜਿਵੇਂ ਇੱਕ ਛੋਟਾ ਜੱਜ ਦਾ ਕੀਤਾ ਹੋਇਆ ਫੈਸਲਾ ਵੱਡਾ ਜੱਜ ਜਿਹੜਾ ਉਹਨੂੰ ਰਿਜੈਕਟ ਕਰ ਦਿੰਦਾ ਵਾ, ਹਟਾ ਦਿੰਦਾ ਵਾ, ਇਵੇਂ ਅਚੇਤ ਮਨ ਦੇ ਕੀਤੇ ਫੈਸਲੇ ਸੁਚੇਤ ਜਦੋਂ ਮਾੜਾ ਜਿਹਾ ਹੁੰਦਾ ਨਾ, ਤਾਂ ਇਹ ਆਪਣੇ ਆਪ ਹੀ ਰਿਜੈਕਟ ਕਰੀ ਜਾਂਦਾ ਵਾ। ਬਾਣੀ ਪੜ੍ਹਦਿਆਂ ਧਰਮ ਦੇ ਕਰਮ ਕਰਦਿਆਂ ਵੀ ਇਹ ਇਕਾਗਰ ਨਹੀਂ ਹੁੰਦਾ, ਇਹ ਹੋਰ ਜਿਹੜੇ ਚੇਤ ਮਨ ਵਾਲੇ ਫੁਰਨੇ ਆ ਉਹ ਨਾਲ ਦੀ ਨਾਲ ਦੁਨੀਆਂ ਦੀ ਵਾਸ਼ਨਾ ਵਿੱਚ ਵੀ ਜੀ ਜਾਂਦਾ ਹੈ। ਰਾਮ ਕਹੋ ਚਿੱਤ ਲਾਏ ਵਾਲੀ ਗੱਲ ਤਾਂ ਨਹੀਂ ਬਣਦੀ ਭਾਈ ਰੇ, ਰਾਮ ਕਹੋ ਚਿੱਤ ਲਾਏ, ਉਹ ਦੋ ਮਨ ਹੋਏ ਰਹਿੰਦੇ ਨੇ, ਇੱਕ ਨਹੀਂ ਹੁੰਦਾ। ਇਸ ਕਰਕੇ ਜਦੋਂ ਇੱਕ ਹੋ ਜਾਂਦਾ ਉਹ ਵੱਡਾ ਜੱਜ ਜਿਹੜਾ ਹੈ ਉਹਦੇ ਨੇ, ਫਿਰ ਇਹ ਪ੍ਰਬਲ ਹੋ ਜਾਂਦਾ ਸ਼ਬਦ ਨਾਲ ਇੱਕਮਿੱਕ ਹੋ ਕੇ, ਫਿਰ ਇਹ ਸੁਚੇਤ ਹੋ ਕੇ ਜਦੋਂ ਕਰਦਾ ਹੈ ਤਾਂ ਅਸਲ ਪਤਾ ਹੀ ਉਦੋਂ ਲੱਗਦਾ ਵੀ ਬਾਣੀ ਵਿੱਚ ਇਹਨੇ ਇੰਨਾ ਆਨੰਦ ਆ, ਇੰਨਾ ਰਸ ਆ ਬਾਣੀ ਵਿੱਚ, ਇਹ ਹਰ ਰੋਜ਼ ਕਿਉਂ ਨਹੀਂ ਆਉਂਦਾ। ਸੋ ਜਦੋਂ ਇਕਾਗਰ ਹੋ ਜਾਂਦਾ, ਪਰ ਅਰਦਾਸਾਂ ਬੇਨਤੀਆਂ ਸੱਚੇ ਪਾਤਸ਼ਾਹ ਕਿਰਪਾ ਕਰੇ, ਸਰੀਰ ਹੀ ਸਾਡੇ ਵੱਸ ਆ, ਮਨ ਸਾਡੇ ਵੱਸ ਨਹੀਂ ਹੈ, ਸੂਖਸ਼ਮ ਸਰੀਰ ਇਹ ਉਹਦੀ ਜੋਤ ਆ, ਉਹਦੀ ਪਾਵਰ ਆ ਸੱਚੇ ਪਾਤਸ਼ਾਹ ਦੀ, ਪਰ ਇਹਨੂੰ ਵੱਸ ਕਰਨ ਵਾਸਤੇ ਗੁਰੂ ਦਾ ਸ਼ਬਦ ਆ, ਸ਼ਬਦ ਦੀ ਨੱਥ ਆ ਘੋੜੇ ਨੂੰ, ਜਿਵੇਂ ਲਗਾਮ ਪਾਈ ਜਾਂਦੀ ਹੈ। ਇਹ ਬਲਵਾਨ ਵੀ ਬਹੁਤ ਆ, ਘੋੜਾ ਬਹੁਤ ਬਲਵਾਨ ਹੁੰਦਾ, ਜੇ ਲਗਾਮ ਨਾ ਪਾਈ ਹੋਵੇ ਤਾਂ ਘੋੜਾ ਕੀ ਜਾਣੇ ਸਵਾਰ ਨੂੰ, ਜੇ ਛਾਂਟਾ ਨਾ ਹੋਵੇ ਉਹਦੇ ਕੋਲ। ਇਹ ਸ਼ਬਦ ਦੀ ਲਗਾਮ ਹੀ ਸੱਚੇ ਪਾਤਸ਼ਾਹ ਜੀ ਨੇ ਬਖਸ਼ੀ ਹੈ ਬਾਣੀ ਦਾ ਅਭਿਆਸ, ਮੂਲ ਮੰਤਰ ਗੁਰਮੰਤਰ ਦਾ ਕਰਕੇ। ਗੁਰਮੁਖ ਜਿਹੜੇ ਨੇ ਇਹਨੂੰ ਵੱਸ ਵਿੱਚ ਕਰਨ ਵਾਸਤੇ ਬਾਣੀ ਪੜ੍ਹਦੇ, ਜੇ ਬਾਣੀ 'ਚ ਨਾ ਲੱਗੇ ਮੂਲ ਮੰਤਰ ਸ਼ੁਰੂ ਕਰ ਦਿੰਦੇ, ਮੂਲ ਮੰਤਰ ਜਦੋਂ ਨਿਕਲਦਾ ਤਾਂ ਵਾਹਿਗੁਰੂ, ਗੁਰਮੰਤਰ ਸ਼ੁਰੂ ਕਰ ਦਿੰਦੇ ਆ, ਫਿਰ ਜਪਜੀ ਸਾਹਿਬ ਦੇ ਪਾਠ ਸ਼ੁਰੂ ਕਰ ਦਿੰਦੇ ਆ, ਇਹਨੂੰ ਲਗਾਮ ਪਾ ਲੈ। ਗੁਰਮੁਖੇ ਉਹ ਮਨ ਮਾਰਿਆ ਸ਼ਬਦ ਕਸਵੱਟੀ ਲਾਏ, ਸ਼ਬਦ ਦੀ ਕਸਵੱਟੀ 'ਤੇ ਲਾ ਕੇ ਇਹਨੂੰ ਮਾਰ ਦਿੰਦੇ ਆ, ਵੱਸ ਵਿੱਚ ਕਰ ਲੈਂਦੇ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਗਰੀਬ ਨਿਵਾਜ, ਜੇ ਇਕਾਗਰ ਚਿੱਤ ਹੁੰਦਾ ਰਾਮ ਕਹੋ ਚਿੱਤ ਲਾਏ, ਜੇ ਸੁਣਦਾ ਵੀ ਆ ਕੀਰਤਨ ਸੰਗਤ ਵਿੱਚ ਆ ਕੇ, ਕੀਰਤਨ ਦਾ ਇਹ ਵੱਡਾ ਫਲ ਆ ਵੀ ਇਹਦੇ ਵਿੱਚ ਛੇਤੀ ਇਕਾਗਰ ਹੋ ਜਾਂਦਾ ਹੈ। ਇਹ ਸੰਗੀਤ ਦੀ ਧੁਨੀ ਨਾਲ ਜਸ ਜਦੋਂ ਸੁਣਦਾ ਹੈ ਤਾਂ ਸਭ ਤੋਂ ਵੱਡਾ ਸਾਧਨ ਆ, ਇਸ ਕਰਕੇ ਇਹਨੂੰ ਪ੍ਰਧਾਨ ਸਾਧਨ ਕਿਹਾ ਕੀਰਤਨ ਨੂੰ। ਵੀ ਇਹਦੇ ਨਾਲ ਬਾਹਰ ਜਾਂਦਾ ਜਿਹੜਾ ਛੇਤੀ ਆ ਜਾਂਦਾ, ਸੰਗੀਤ ਨਾਲ ਇਹ ਮੰਨਦਾ ਪਤੀਤ ਜਾਂਦਾ ਵਾ। ਅਤੇ ਜਿਸ ਸੰਗੀਤ ਵਿੱਚ ਗੁਰੂ ਦਾ ਜਸ ਆ, ਬਾਣੀ ਆ, ਅਕਾਲ ਪੁਰਖ ਦੀ ਮਹਿਮਾ ਅਰਦਾਸਾਂ ਜੋਦੜੀਆਂ ਨੇ, ਉਹਦੇ ਨਾਲ ਫਿਰ ਇਹ ਛੇਤੀ ਸੋਧਰਾ ਵੱਜ ਜਾਂਦਾ ਹੈ। ਇਹ ਤਾਂ ਸੱਟ ਵੱਜਦੀ ਹੈ। ਕੀਰਤਨ ਸੁਣਨ ਦਾ ਵੱਡਾ ਮਹਾਤਮ ਇਸ ਕਰਕੇ ਹੈ, ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਜੋ ਪਾਵਨ ਸਿੱਖ ਇਤਿਹਾਸ ਇਹ ਵੱਖਰ ਆ। ਮਹਾਰਾਜ ਨੇ ਵੀ ਹਰ ਜਸ ਵੱਖਰ ਲੈ ਚੱਲੋ ਸੌ ਦੇਖੈ ਪਤੀ ਆਏ, ਮਾਲਕ ਪ੍ਰਤਿਆ ਕੇ ਵੇਖ ਲਵੇਗਾ ਵੀ ਕਮਾਈ ਕੀਤੀ। ਹਰ ਜਸ ਪ੍ਰਲੋਕ ਦਾ ਸੌਦਾ ਜਿਹੜਾ ਪੂੰਜੀ ਇਹੋ ਹੀ ਹੈ, ਜਿਹੜਾ ਮਨ ਕਰਕੇ ਇਕਾਗਰਤਾ ਸਹਿਤ ਸੇਵਾ ਸਿਮਰਨ ਕਰ ਲਿਆ ਉਹ ਸਫਲਾ ਹੈ, ਉਹ ਐਡ ਹੋ ਜਾਣੇ ਨੇ ਸਵਾਸ, ਉਹਦਾ ਮੁੱਲ ਬੇਅੰਤ ਪੈਣਾ ਵਾ ਪ੍ਰਲੋਕ ਵਿੱਚ, ਇਹਦੇ ਨਾਲ ਜਾਣਾ। ਤਾਂ ਕਿਹਾ ਹਰ ਜਸ ਵੱਖਰ ਲੈ ਚੱਲੋ ਸੌ ਦੇਖੈ ਪਤੀ ਆਏ। ਸੋ ਇਹ ਹੀ ਰਾਸ ਪੂੰਜੀ ਹੈ ਨਾਲ ਜਾਣ ਵਾਲੀ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਬਾਕੀ ਤਾਂ ਸਭ ਕੁਝ ਇੱਥੇ ਹੀ ਰਹਿ ਜਾਣਾ ਵਾ, ਇਹ ਤਾਂ ਝੋਰਿਆਂ ਵਿੱਚ ਹੀ ਪਾਵੇਗਾ। ਜੇ ਹਰ ਜਸ ਹੋਊਗਾ ਨਾਲ, ਫਿਰ ਹੀ ਖੁਸ਼ੀ ਖੁਸ਼ੀ ਪ੍ਰਲੋਕ ਪੇਕੇ ਘਰ ਨੂੰ ਬੰਦਾ ਜਾਂਦਾ, ਨਹੀਂ ਤਾਂ ਝੂਰਦੇ ਰੋਂਦੇ ਕਰਲਾਉਂਦੇ ਹੀ ਜਾਂਦੇ ਹਰ ਜਸ ਵੱਖਰ ਤੋਂ ਬਿਨਾਂ। ਇਹ ਗੁਰੂ ਕੀ ਸੰਗਤ ਵਿੱਚ ਹੀ ਮਿਲੇਗਾ। ਇਕਾਗਰਤਾ ਕੀ ਹੈ, ਮਨ ਦੀ ਸਮਝ ਕੀ ਹੈ, ਰਸ ਗੁਰੂ ਕੀ ਸਤਸੰਗਤ ਵਿੱਚੋਂ ਹੀ ਇਹ ਖਜ਼ਾਨਾ ਨਾਮ ਧੰਨ ਵਿਹਾਜਿਆ ਜਾਂਦਾ ਹੈ। ਸਤਿਗੁਰੂ ਮਿਹਰ ਕਰਨ ਗਰੀਬ ਨਿਵਾਜ, ਜੋ ਪਾਵਨ ਸਿੱਖ ਇਤਿਹਾਸ ਕਵੀ ਜੀ ਹਾਲਾਤ ਦੱਸ ਰਹੇ ਨੇ ਸਮੇਂ ਦੇ, ਜਿਵੇਂ ਜਿਵੇਂ ਰਾਜ ਬਦਲੇ ਸਮੇਂ ਦੀ ਵਾਹ ਬਦਲੀ ਅਤੇ ਲੋਕਾਂ ਦਾ ਉਹੋ ਜਿਹਾ ਹੀ ਮਾਹੌਲ ਹੋਇਆ ਪਰਜਾਂ ਦਾ, ਪੰਜਾਬ ਵਿੱਚ ਹਿੰਦੁਸਤਾਨ ਵਿੱਚ ਸਿੱਖ ਰਾਜ ਥੋੜ੍ਹਾ ਜਿਹਾ ਹੀ, ਸ਼ੇਰੇ ਪੰਜਾਬ ਤੋਂ ਬਾਅਦ ਸਿੱਖ ਰਾਜ ਲਾਹੌਰ 'ਤੇ ਟਿਕ ਨਹੀਂ ਸਕਿਆ, ਬੁਰਸ਼ਾਗਰਦੀ ਕੀਤੀ ਡੋਗਰਿਆਂ ਨੇ। ਅਤੇ ਮਹਾਰਾਜਾ ਸ਼ੇਰ ਸਿੰਘ ਤੱਕ ਤਾਂ ਠੀਕ ਰਿਹਾ, ਉਸ ਤੋਂ ਬਾਅਦ ਫਿਰ ਉਹ ਸਥਿਰ ਨਹੀਂ ਰਿਹਾ ਅਤੇ ਫੌਜਾਂ ਵੀ ਆਪ ਮਾਰੇ ਹੋ ਗਈਆਂ, ਡਰ ਨਹੀਂ ਰਹਿ ਗਿਆ ਪਿੰਡਾਂ 'ਚ, ਜਗੀਰਾਂ ਦੇ ਦਿੱਤੀਆਂ ਠੇਕੇ 'ਤੇ, ਅਤੇ ਜਿਹੜੇ ਰਾਜ ਕਰਦੇ ਛੋਟੇ ਅਹਿਲਕਾਰ ਸਰਦਾਰ ਸੀ ਭਾਵੇਂ, ਉਹ ਗਲਾ ਘੁੱਟਣ ਲੱਗ ਗਏ ਪਰਜਾ ਦਾ। ਉਹ ਮਾਮਲਾ ਪਹਿਲਾਂ ਤਾਂ ਚੌਥਾ ਹਿੱਸਾ ਸੀ ਮਾਰੂ ਜ਼ਮੀਨ ਵਿੱਚੋਂ, ਅਤੇ ਖੂਹ ਵਿੱਚੋਂ ਪੰਜਵਾਂ ਹਿੱਸਾ ਟੈਕਸ ਸੀ ਸਰਕਾਰ ਦਾ ਅਨਾਜ ਵਿੱਚ, ਫਿਰ ਉਹ ਅੱਧਾ ਲੈਣ ਲੱਗ ਪਏ। ਇਸ ਤਰ੍ਹਾਂ ਦਾ ਮਾਹੌਲ ਹਵਾ ਜਿਵੇਂ ਬਣੀ ਹੈ। ਫਿਰ ਅੰਗਰੇਜ਼ੀ ਰਾਜ ਆ ਗਿਆ, ਅੰਗਰੇਜ਼ੀ ਰਾਜ ਵਿੱਚ ਖੁੱਲ੍ਹਾ ਕਲਚਰ ਜਿਵੇਂ ਇਹਨਾਂ ਗੋਰਿਆਂ ਨੇ ਉੱਥੇ ਵਰਤਾਇਆ, ਜਿੱਥੇ ਸੁੱਖ ਦਿੱਤੇ ਨੇ ਸੋ, ਪਰ ਉੱਥੇ ਖੁੱਲ੍ਹਾ ਕਲਚਰ ਜਿਹੜਾ ਇਹਨਾਂ ਦਾ ਹੈ, ਜਿਵੇਂ ਇਹਨਾਂ ਨੇ ਕੀਤਾ ਵਾ, ਜਿਸ ਦੇਸ਼ 'ਤੇ ਲੰਮਾ ਚਿਰ ਰਾਜ ਕਰਨਾ ਵਾ ਉੱਥੋਂ ਦੀ ਸੱਭਿਅਤਾ ਦਾ ਮਲੀਆ ਮੇਟ ਕਰਦੇ ਹੋ ਸਿਧਾਂਤਾਂ ਦਾ, ਫਿਰ ਤੁਸੀਂ ਰਾਜ ਕਰ ਸਕਦੇ। ਇਹਨਾਂ ਨੇ ਇਹੀ ਰਾਜ ਅਤੇ ਆਪਣਾ ਕਲਚਰ ਉੱਥੇ ਛੱਡਿਆ। ਇਹ ਕਵੀ ਜੀ ਉਸ ਵੇਲੇ ਦਾ ਬਿਆਨ ਦੇ ਰਹੇ ਨੇ, ਇਤਿਹਾਸ ਆਪਣੇ ਸਮਝਣੇ ਸਾਹਮਣੇ। ਹੋਰ ਸਰਵਣ ਕਰਨਾ ਕਰੀਏ ਜੀ,
1: ਕਰੈ ਬਟਾਈ ਭਾਵਤ ਵਸਤੂ।
0: ਜਿਹੜੇ ਸਰਦਾਰ ਨੇ ਨਾ ਜਗੀਰਦਾਰ, ਉਹ ਮਨ ਭਾਉਂਦੀ ਵਸਤੂ ਦੀ ਬਟਾਈ ਕਰਦੇ ਨੇ। ਜੇ ਕਿਸੇ ਦੇ ਘਰ ਚੰਗੇ ਦਾਣੇ ਹੋ ਜਾਂਦੇ ਨੇ ਤਾਂ ਕਹਿੰਦੇ ਵੀ ਇਹ ਸਾਨੂੰ ਦੇ ਦੇ ਸਾਥੋਂ ਆਹ ਲੈ ਲਾ, ਸੋ ਦੂਜੇ ਦੀ ਫਸਲ ਜਿਹੜੀ ਹੈ ਆਪਣੇ ਆਪ ਹੀ ਬਟਾ ਲੈਂਦੇ ਹਨ ਧੱਕੇ ਨਾਲ।
1: ਔਰ ਮਾਮਲਾ ਲੈ ਹੈ ਵੀ,
0: ਹੋਰ ਮਾਮਲਾ ਵੀ ਅੱਧਾ ਤਾਂ ਉਹ ਲੈਂਦੇ, ਉਹਦੇ ਉੱਪਰ ਹੋਰ ਵੀ ਟੈਕਸ ਲੈਂਦੇ ਹਨ।
1: ਕਰੇ ਤਾਂ ਬਾਹਰ ਲੋਕ ਹਰ ਸੂਰਤ,
0: ਹਰ ਪੱਖੋਂ, ਹਰ ਸੂਰਤ ਭਾਵ ਹਰ ਪੱਖੋਂ ਲੋਕ ਜਿਹੜੇ ਇੰਨਾ ਖੁਸ਼ਹਾਲ ਹੋਏ ਸੀ ਸ਼ੇਰੇ ਪੰਜਾਬ ਦੇ ਰਾਜ ਵੇਲੇ, ਅਤੇ ਉਹਨਾਂ ਨੂੰ ਬਹੁਤ ਡਾਊਨ ਕੀਤਾ, ਦੁਖੀ ਕੀਤਾ ਹੈ,
1: ਚੈਨ ਲੈਣ ਨਹਿ ਦਹਿ ਪੀ,
0: ਤਬਾਹ ਕਰਨ ਲੱਗ ਪਏ ਨੇ ਸ਼ਾਸਕ ਲੋਕ, ਅਤੇ ਉਹਨਾਂ ਨੂੰ ਚੈਨ ਟਿਕਾ ਨਹੀਂ ਲੈਣ ਦਿੰਦੇ ਹਨ।
1: ਜਿੱਤ ਵੱਲ ਸੈਨਾ ਚੜ੍ਹਾ ਸਰਕਾਰੀ,
0: ਜਿੱਤ ਜਿਹੜੇ ਇਲਾਕੇ ਵੱਲ ਸਰਕਾਰੀ ਸੈਨ ਫੌਜ ਚੜ੍ਹਦੀ ਹੈ ਕੱਚੇ ਰਾਹਾਂ ਤੋਂ ਕਾਫਲੇ,
1: ਐਨ ਖੁਆਰੀ ਕਰ ਹੈ ਜੇ,
0: ਉੱਥੋਂ ਦੀ ਲੰਘ ਕੇ ਰਾਹਾਂ ਤੋਂ ਫਸਲਾਂ ਵਿੱਚ ਵਾੜ ਕੇ ਅਤੇ ਚੰਗੀ ਤਰ੍ਹਾਂ ਤਾਂ ਫਸਲ ਉਜਾੜ ਦਿੰਦੇ ਹਨ।
1: ਬਾਹਰ ਤਾਂ ਖੇਤੀ ਖਾ ਸੁੱਟ,
0: ਬਾਹਰੋਂ ਤਾਂ ਪ੍ਰਤੱਖ ਖੇਤੀ ਵੱਢ ਲੈਂਦੇ ਹਨ, ਜਿੱਥੋਂ ਦੀ ਲੰਘ ਜਾਂਦੇ ਨੇ।
1: ਘਰਾਂ ਵਾਸਤੇ ਸਭ ਹਰ ਹੈ ਜੀ,
0: ਘਰਾਂ ਵਿੱਚ ਵੜ ਕੇ ਜੋ ਚੰਗੀਆਂ ਵਸਤੂਆਂ ਆਉਂਦੀਆਂ ਉਹ ਵੀ ਸਾਰੀਆਂ ਖੋ ਕੇ ਲੈ ਜਾਂਦੇ ਨੇ। ਇਸ ਤਰ੍ਹਾਂ ਦੇ ਹਾਲਤ ਬਣੇ ਨੇ। ਆਪ ਮੁਹਾਰਾ ਖੁੱਲ੍ਹ ਹੋ ਗਈ ਸੀ। ਕੁਝ ਲੋਕ ਇਹ ਵੀ ਸਲਾਉਂਦੇ ਸੀ ਵੀ ਮੁੜ ਕੇ ਅੰਗਰੇਜ਼ਾਂ ਦੇ ਰਾਜ ਨੂੰ ਤਾਂ ਵੀ ਸਲਾਹਿਆ ਵੀ ਉਹ ਜਿੱਥੋਂ ਦੀ ਉਹਨਾਂ ਦੀ ਫੌਜ ਲੰਘੀ ਨਾ ਦਿੱਲੀਓਂ ਆਈ, ਅਤੇ ਉਹਨਾਂ ਨੇ ਪੱਤਾ ਨਹੀਂ ਕਿਸੇ ਦਾ, ਇੱਕ ਫਸਲ ਦਾ ਇੱਕ ਪੱਤਾ ਨਹੀਂ ਟੁੱਟਣ ਦਿੱਤਾ ਸੀ ਉਹਨਾਂ ਨੇ ਅੰਗਰੇਜ਼ਾਂ ਨੇ। ਇੰਨੀ ਲਾਈਨ ਵਿੱਚ ਡਿਸਿਪਲਨ ਵਿੱਚ ਫੌਜ ਜਾਂਦੀ ਸੀ, ਅਤੇ ਲੋਕ ਇਸ ਗੱਲੋਂ ਵੀ ਖੁਸ਼ ਸੀ ਵੀ ਇਹ ਤਾਂ ਚੰਗੇ ਆ ਬੜੇ, ਆਪਾਂ ਦੇ ਹੀ ਮਾੜੇ ਹੋਣਗੇ। ਆਪਣੇ ਤਾਂ ਮੀਲਾਂ ਤੱਕ ਉਜਾੜ ਜਾਂਦੇ ਸੀਗੇ, ਪਰਵਾਹ ਹੀ ਨਹੀਂ ਕਰਦੇ ਸੀ। ਇਹਨਾਂ ਗੱਲਾਂ ਦਾ ਵੀ ਅਸਰ ਪਿਆ ਸੀ, ਕੁਝ ਲੋਕਾਂ ਨੇ ਰਾਜ ਕਬੂਲ ਕੀਤਾ ਅੰਗਰੇਜ਼ਾਂ ਦਾ, ਅਤੇ ਹੁਣ ਇਸੋ ਜਿਹੀ ਹਾਲਤ ਬਣ ਗਈ ਆ। ਕਹਿੰਦੇ ਵੀ ਘਰੋਂ ਵੀ ਵਸਤੂਆਂ ਖੋਹ ਲੈਂਦੇ, ਜਿਹੜਾ ਬਾਹਰ ਖੁੱਲ੍ਹਾ ਹੁੰਦਾ ਵੇਹਦੇ ਆ, ਚੰਗੀ ਮੱਝ ਬੱਝੀ ਆ ਜਿਵੇਂ ਗਿਲਜੇ ਕਰਦੇ ਸੀ ਖੋਲ ਕੇ ਲੈ ਜਾਂਦੇ
1: ਆ, ਜੱਟਣ ਕੇ ਫੜ ਫੜ,
0: ਤੇ ਜੱਟਾਂ ਦੇ ਗੱਡੇ ਬੈਲ ਫੜ ਫੜ ਕੇ ਉਹਨਾਂ ਨੂੰ ਜੋ ਡਿੱਕੇ ਆਉਂਦੇ ਆ,
1: ਜਬਰਨ ਬੋਝ ਲਦਾ ਹੈ,
0: ਜ਼ਬਰਦਸਤੀ ਬੋਝ ਭਾਰ ਉਹਨਾਂ 'ਤੇ ਲੱਦ ਲੈਂਦੇ ਵੀ ਸਰਕਾਰੀ ਮਾਲ ਉੱਥੇ ਛੱਡ ਕੇ ਆਓ। ਇਹ ਚਲੋ ਸਰਕਾਰਾਂ ਲੀਡਰਾਂ ਨੂੰ ਆਦਤਾਂ ਹੀ ਹੁੰਦੀਆਂ, ਹੁਣ ਵੀ ਜਿੱਥੇ ਰੈਲੀ ਹੋਵੇ ਲੀਡਰਾਂ ਦੀ ਅਤੇ ਯੂਨੀਅਨ ਦੇ ਟਰੱਕ ਸਾਰੇ ਬੱਸਾਂ ਬੁੱਸਾਂ ਮਿੰਨੀਆਂ ਮੁੰਨੀਆਂ ਫੜ ਲੈਂਦੇ ਅੱਡਿਆਂ ਤੋਂ ਵੀ ਚਲੋ ਇੰਨਾ ਕੁ ਤਾਂ ਚਲੋ ਚੱਲਦਾ ਹੀ ਹੁੰਦਾ। ਉਸ ਵੇਲੇ ਗੱਡੇ ਬੈਲ ਸੀਗੇ ਉਹ ਫੜ ਲੈਂਦੇ ਆ, ਭਾਵੇਂ ਸ਼ੇਰੇ ਪੰਜਾਬ ਦੇ ਵੇਲੇ ਉਹਨੇ ਨਹੀਂ ਹੋਣ ਦਿੱਤਾ ਇਹ ਧੱਕਾ ਕਿਸੇ ਲੋਕਾਂ ਨਾਲ, ਅਤੇ ਜਬਰਨ ਬੋਝ ਲਦਾ ਹੈ ਜੀ, ਜ਼ਬਰਦਸਤੀ ਉਹਨਾਂ 'ਤੇ ਭਾਰ ਆਪਣਾ ਢੋਂਦੇ ਹਨ, ਲਦਾ ਲੈਂਦੇ ਆ ਵੀ ਹੋਰ ਲੱਦੋ ਹੋਰ ਲੱਦੋ, ਜ਼ਿਆਦਾ ਮਾਲ ਲੱਦ ਲੈਂਦੇ ਆ।
1: ਖਿੱਚ ਨਾ ਸਕਿਆ ਬੈਲ ਜਿਸ ਠਾਰ,
0: ਜਿਸ ਥਾਂ ਤੋਂ ਇੰਨਾ ਲੱਦ ਲੈਂਦੇ ਵੀ ਬਲਦ ਵਿਚਾਰੇ ਖਿੱਚ ਵੀ ਨਹੀਂ ਸਕਦੇ ਗੱਡੇ ਨੂੰ,
1: ਮਾਰੇ ਤਰਸ ਨਾ ਕਹਿ,
0: ਉੱਥੇ ਫਿਰ ਮਾਰਦੇ ਉਹਨਾਂ ਨੂੰ, ਕੁੱਟਦੇ ਆ ਟੰਬਿਆਂ ਨਾਲ ਸੋਟੀਆਂ ਨਾਲ, ਤੇ ਤਰਸ ਦਇਆ ਨਹੀਂ ਕਰਦੇ।
1: ਤੇ ਨਿਰਦਈ ਮਜਾਲ ਸਹਜ ਹੀ,
0: ਜਿਹੜੇ ਕੁਝ ਇਲਾਕਿਆਂ ਦੇ ਲੋਕ ਇਸ ਤਰ੍ਹਾਂ ਕਹਿੰਦੇ ਬਹੁਤੇ ਨਿਰਦਈ ਹੋ ਗਏ ਸਨ, ਆਪੋ ਧਾਪੀ ਪੈ ਗਈ ਜਦੋਂ
1: ਚੜੀ ਹਕੂਮਤ ਸਾਨ ਖਰਾ,
0: ਹਕੂਮਤ ਜਿਹੜੀ ਤਿੱਖੀ ਸਾਨ ਤੇ ਚੜ ਗਈ ਸੀ। ਲਾਹੌਰ ਦਰਬਾਰ ਦੀ ਹਾਲਤ ਇਹ ਸੀ ਵੀ ਉਹ ਸਥਿਰ ਨਹੀਂ ਸੀ, ਆਏ ਦਿਨ ਦੋ ਦੋ ਕਤਲ ਹੋਈ ਜਾਂਦੇ ਸੀ, ਅਤੇ ਜਿਹੜੇ ਸਰਦਾਰ ਸੀ ਜਗੀਰ ਉਹਨਾਂ ਨੇ ਆਪਣੀਆਂ ਮੌਜਾਂ ਲੁੱਟੀਆਂ, ਆਪ ਮੁਹਾਰੇ ਹੋ ਗਏ। ਫਿਰ ਇਸ ਤਰ੍ਹਾਂ ਉਦੋਂ ਦੀ ਹਾਲਤ ਅਖੀਰ ਦੇ ਅਖੀਰਲੇ ਦਿਨਾਂ ਦੀ ਸਿੱਖ ਰਾਜ ਦੀ ਹਾਲਤ ਆ ਜਿਹੜੀ ਵਿਗੜੀ ਥੋੜ੍ਹੀ ਜਿਹੀ, ਅਤੇ ਬਾਕੀ ਅੰਗਰੇਜ਼ਾਂ ਦਾ ਰਾਜ ਜਦੋਂ ਆਇਆ ਹਕੂਮਤ ਕਹਿੰਦੇ ਤਿੱਖੀ ਸਾਨ 'ਤੇ ਚੜ ਗਈ ਸੀ।
1: ਫਿਰ ਕਿਉਂ ਨਾ ਲੁੱਟ ਮਾਰ ਦੁੱਖ ਦੇ,
0: ਫਿਰ ਦੱਸੋ ਇਹੋ ਜਿਹੀ ਹਾਲਤ ਵਿੱਚ ਕਿਉਂ ਨਾ ਪਰਜਾ ਨੂੰ ਲੁੱਟਣ ਮਾਰਨ 'ਤੇ ਦੁੱਖ ਦੇਣ,
1: ਰਈਅਤ ਤੇ ਮਹਾਨ ਤਰਾਂ,
0: ਅਤੇ ਬਹੁਤ ਤਰ੍ਹਾਂ ਦਾ ਦੁੱਖ ਪਰਜਾ ਨੂੰ ਦੇਣ ਲੱਗੇ ਹਨ।
1: ਬਿਨ ਜੱਟਣ ਜੋ ਔਰ ਰਈਅਤ ਥੀ,
0: ਬਿਨਾਂ ਜ਼ਿਮੀਂਦਾਰਾਂ ਤੋਂ ਜਿਹੜੀ ਹੋਰ ਪਰਜਾ ਸੀ ਗਰੀਬ ਲੋਕ,
1: ਭੇਡ ਬੱਕਰੀਆਂ ਨਿਆਈ ਜੀ,
0: ਉਹਨਾਂ ਦੀ ਹਾਲਤ ਵੀ ਭੇਡ ਬੱਕਰੀਆਂ ਵਾਲੀ ਹੋ ਗਈ, ਜਿੱਧਰ ਮਰਜ਼ੀ ਕੋਈ ਹੱਕ ਕੇ ਲੈ ਜਾਂਦਾ ਤੋਰ ਕੇ।
1: ਕਾਰਦਾਰ ਮੁਲਕਈਆਂ ਕੇ ਢਿੱਗ,
0: ਜਿਹੜੇ ਮੁਲਕ ਦੇ ਅਹਿਲਕਾਰ ਸਨ ਉਹਨਾਂ ਦੇ ਪਾਸ
1: ਬੱਕਰੀ ਰਹੇ ਸਦਾਈ ਜੀ,
0: ਉਹ ਛੋਟੇ ਜਿਹੜੇ ਗਰੀਬ ਲੋਕ ਸੀ ਉਹ ਫੜੇ ਹੀ ਰਹਿੰਦੇ ਸੀ ਕਿਸੇ ਨਾ ਕਿਸੇ ਦੋਸ਼ ਵਿੱਚ,
1: ਜਿਸ ਕਾ ਪਿੰਡ ਜ਼ਮੀਨ ਤਾਮ ਚ ਹੈ,
0: ਉਹਨਾਂ ਨੂੰ ਫੜ ਕੇ ਲੈ ਜਾਂਦੇ ਸੀ ਦਿਹਾੜੀਦਾਰ ਕਰਨ ਵਾਲਿਆਂ ਨੂੰ ਵੀ ਚਲੋ ਸਾਡਾ ਕੰਮ ਕਰੋ ਧੱਕੇ ਨਾਲ ਹੀ, ਦੇਣਾ ਲੈਣਾ ਕੀ ਸੀ। ਉਹ ਇਉਂ ਉਹਨਾਂ ਦੀ ਹਾਲਤ ਸੀ ਭੇਡ ਬੱਕਰੀਆਂ ਵਾਲੀ, ਜਿਸ ਕਾ ਪਿੰਡ ਜ਼ਮੀਨ ਧਾਮ ਚ ਹੈ, ਜਿਹਦਾ ਵੀ ਪਿੰਡ ਜ਼ਮੀਨ ਅਤੇ ਘਰ ਚਾਹੁੰਦੇ ਸਨ, ਜਿਹਦਾ ਵੀ ਚੰਗਾ ਲੱਗਦਾ ਸੀ ਫਬਿਆ ਸੋਹਣਾ ਹੁੰਦਾ ਸੀ,
1: ਛੀਨ ਕਰਿੰਦੇ ਲੈਹੀ ਜੀ,
0: ਸਰਕਾਰੀ ਕਰਮਚਾਰ ਉਹ ਖੋਹ ਲੈਂਦੇ ਸੀ ਉਸ ਵੇਲੇ, ਕਿਉਂਕਿ ਉੱਥੋਂ ਤਾਂ ਡਰ ਹੀ ਨਹੀਂ ਸੀ ਲਾਹੌਰ ਦਰਬਾਰ ਆਪਦੇ ਵਿੱਚ ਹੀ। ਸੋ ਉਸ ਵੇਲੇ ਬਹੁਤਾ ਦੰਗਲ ਹੋ ਰਿਹਾ ਸੀ, ਇਉਂ ਇਉਂ ਜਿਹੜੇ ਸਰਦਾਰ ਸੀ ਅਹਿਲਕਾਰ ਉਹ ਵੀ ਇਸ ਤਰ੍ਹਾਂ ਦੇ ਹੋ ਗਏ ਸਨ।
1: ਮਹਾਰਾਜ ਫਰਿਆਦ ਤੈਨੂੰ ਪਰ,
0: ਮਹਾਰਾਜੇ ਉਹਨਾਂ ਉੱਪਰ ਫਰਿਆਦ ਵੀ ਹੁੰਦੀ ਸੀ ਨਾ ਅਤੇ ਲਾਹੌਰ ਦੇ ਦਰਬਾਰ ਵਿੱਚ,
1: ਕਦੀ ਨਾ ਕਾਹੇ ਸੁਨੇਹੇ ਜੀ,
0: ਕਦੇ ਕੋਈ ਸੁਣਦਾ ਨਹੀਂ ਸੀ, ਸੋ ਉਹ ਫਰਿਆਦ ਜਿਹੜੀ ਸੁਣੀ ਨਹੀਂ ਜਾਂਦੀ ਸੀ।
1: ਪਰ ਜਬ ਵਹਿ ਹੋਹੇ ਤਵੰਗਰ,
0: ਪਰ ਜਦੋਂ ਉਹ ਲੋਕ ਜਿਹੜੇ ਇਸ ਪਿੰਡਾਂ ਤੋਂ ਲੁੱਟ ਮਾਲ ਹੋ ਕੇ ਅਤੇ ਬਹੁਤੇ ਧਨੀ ਹੋ ਜਾਂਦੇ ਸੀ, ਧਨ ਇਕੱਠਾ ਕਰ ਲੈਂਦੇ ਸਨ।
1: ਲੁੱਟੈ ਤਨੈ ਮਹਾਰਾਜ,
0: ਫਿਰ ਉਹ ਮਹਾਰਾਜੇ ਆ ਕੇ ਵੱਡੇ ਉਹ ਉਹਨਾਂ ਨੂੰ ਲੁੱਟ ਲੈਂਦੇ ਸੀ ਵੀ ਤੁਸੀਂ ਜਿਹੜਾ ਇਹ ਦਾਲ ਆਇਆ ਨਾ ਸਾਡੇ ਔਖੇ ਵੇਲੇ ਤੇ ਹੁਣ ਸਾਨੂੰ ਦੇ ਦਿਓ।
1: ਚੱਟੀ ਲੱਖਾਂ ਲੈ ਰੁਪਈਆ,
0: ਉਹਨਾਂ ਤੋਂ ਲੱਖਾਂ ਰੁਪਈਏ ਜਿਹੜੀ ਚੱਟੀ ਡੰਨ ਲੈਂਦੇ ਸੀਗੇ ਉਹਨਾਂ ਤੋਂ ਇਕੱਠਾ ਹੀ ਫਿਰ ਲੱਖਾਂ ਰੁਪਈਆਂ ਦੇ ਵਿੱਚ ਡੰਨ ਲੈਂਦੇ ਸੀ ਵੀ ਤੁਹਾਡੇ ਕੋਲ ਇੰਨੇ ਪੈਸੇ ਪਰਜਾ ਨੂੰ ਤੁਸੀਂ ਲੁੱਟਿਆ ਕੁੱਟਿਆ।
1: ਫਿਰ ਦਹੈਂ ਤੈਨੂੰ ਵੱਡ ਕਾਜ,
0: ਫਿਰ ਉਹਨਾਂ ਤੋਂ ਲੈ ਕੇ ਸਾਰਾ ਆਪ ਹੜੱਪ ਕੇ ਤੇ ਫਿਰ ਉਹਨਾਂ ਨੂੰ ਵੱਡੇ ਅਹੁਦੇ ਫੇਰ ਦੇ ਦਿੰਦੇ ਸੀ ਵੀ ਜਾਓ ਹੁਣ ਫੇਰ ਕਰ ਲਓ ਮਨ ਭਾਉਂਦੀਆਂ।
1: ਮਧਮਾਖੀ ਜਿਉਂ ਵਹਿ ਫਿਰ ਸੰਚੈ,
0: ਹੁਣ ਦੇ ਲੀਡਰ ਵੀ ਐਵੇਂ ਹੀ ਕਰਦੇ ਰਹੇ ਆ। ਸੋ ਇਸ ਤਰੀਕੇ ਨਾਲ ਫਿਰ ਉਹ ਲੋਕ ਪਿੰਡਾਂ ਦੇ ਲੋਕਾਂ ਵਿੱਚ ਜਾ ਕੇ ਮਧੂ ਮੱਖੀ ਦੀ ਨੇ, ਜਿਵੇਂ ਸ਼ਹਿਦ ਵਾਲੀ ਮੱਖੀ ਹੁੰਦੀ ਨਾ, ਤਰ੍ਹਾਂ ਤਰ੍ਹਾਂ ਦੇ ਫੁੱਲਾਂ ਤੋਂ ਜਾ ਕੇ ਦੂਰ ਤੱਕ ਉੱਡ ਕੇ ਜਾਂਦੀ ਹੈ ਅਤੇ ਉੱਥੋਂ ਰਸ ਲੈ ਕੇ ਆਉਂਦੀ ਹੈ ਅਤੇ ਆਪਣੇ ਛੱਤੇ ਵਿੱਚ ਜਮ੍ਹਾਂ ਕਰਦੀ ਹੈ। ਮਧਮਾਖੀ ਜਿਉਂ ਵਹਿ ਫਿਰ ਸੰਚੈ, ਫਿਰ ਉਹ ਲੋਕ ਅਹਿਲਕਾਰ ਮਧੂਮੱਖੀਆਂ ਦੀ ਨੇ ਫਿਰ ਪਿੰਡਾਂ ਦੇ ਵਿੱਚ ਧਾੜਾਂ ਮਾਰ ਕੇ ਲੋਕਾਂ ਨੂੰ ਤੰਗ ਕਰਕੇ ਇਕੱਠਾ ਕਰ ਲੈਂਦੇ ਲੁੱਟ ਮਾਰ।
1: ਛੀਨ ਨਿਰਪ ਸਭ ਲਹਿ ਜੀ,
0: ਅਤੇ ਉਹ ਲੋਕਾਂ ਦਾ ਮਾਲ ਧਨ ਫਿਰ ਰਾਜੇ ਖੋਹ ਲੈਂਦੇ ਹਨ, ਆਪਣੇ ਕੋਲ ਫਿਰ ਇਕੱਠਾ ਕਰ ਲੈਂਦੇ ਹਨ।
1: ਦੌਲਤ ਨਿਰਪਨ ਕੀ ਨਿਰਪਨ ਕੇ,
0: ਸੋ ਦੌਲਤ ਜਿਹੜੀ ਹੈ ਰਾਜਿਆਂ ਦੀ ਜਿਹੜੀ ਹੁੰਦੀ ਹੈ ਉਹ ਰਾਜਿਆਂ ਦੇ ਘਰ ਵਿੱਚ
1: ਘਰ ਹੀ ਮੈਂ ਯੋ ਰਹਿ ਜੀ,
0: ਕਿਉਂ ਜਿਹੜੀ ਰਾਜਿਆਂ ਦੀ ਆਪਦੀ ਦੌਲਤ ਹੁੰਦੀ ਹੈ ਨਾ ਉਹ ਹੀ ਉਹਨਾਂ ਦੇ ਘਰ ਵਿੱਚ ਰਹਿੰਦੀ ਹੈ ਅਤੇ ਜਿਹੜੀ ਲੋਕਾਂ ਤੋਂ ਲੁੱਟਦੇ ਆ ਉਹ ਨਹੀਂ ਰਹਿੰਦੀ। ਉਹ ਕਿਉਂਕਿ ਮਹਾਰਾਜਾ ਲਾਹੌਰ ਵਾਲਾ ਜਾਂ ਕੋਈ ਵੀ ਹੁੰਦਾ ਉਸ ਵੇਲੇ ਉਹ ਉਹਨਾਂ ਤੋਂ ਤੇ ਉਹ ਖੋਹ ਲੈਂਦਾ ਉਨਾ ਹੀ ਜ਼ਿਆਦਾ ਚੱਟੀ ਲਾ ਕੇ ਲੱਖਾਂ ਰੁਪਈਏ।
1: ਚੋਰ ਠੱਗਣ ਕੀ ਸੜਾਂ ਕਢਾਵੇ,
0: ਅਤੇ ਉਲਟਾ ਜੇ ਕੋਈ ਉਹਨਾਂ ਦੀ ਚੋਰੀ ਕਰ ਲੈਂਦਾ ਵਾ ਸਰਕਾਰੀ ਚੋਰੀ, ਠੱਗ ਕੋਈ ਠੱਗ ਉਹਨਾਂ ਨਾਲ ਠੱਗੀ ਮਾਰ ਲੈਂਦਾ ਵਾ, ਅਤੇ ਚੋਰ ਠੱਗਣ ਕੀ ਚੋਰਾਂ ਅਤੇ ਠੱਗਾਂ ਦੀਆਂ ਸੜਾਂ ਕਢਾਵੇ, ਗਿੱਟੇ ਤੋਂ ਹੇਠਾਂ ਜਿਹੜੀਆਂ ਨਾੜਾਂ ਹੁੰਦੀਆਂ ਉਹਨਾਂ ਨੂੰ ਕਟਾ ਦਿੰਦੇ, ਉਹਨਾਂ ਨੂੰ ਕਢਾ ਦਿੰਦੇ ਵੀ ਤੁਰਨ ਯੋਗਾ ਨਾ ਰਵੇ ਹੁਣ।
1: ਕਹਿ ਹੱਥ ਨੱਕ ਪੱਗ ਕਾਟੈ ਥੇ,
0: ਜਾਂ ਉਹਨਾਂ ਦੇ ਹੱਥ ਅਤੇ ਜਾਂ ਨੱਕ ਅਤੇ ਜਾਂ ਪੈਰ ਕੱਟ ਦਿੰਦੇ ਹਨ, ਇਹ ਸਜ਼ਾ ਦਿੰਦੇ ਆਪਣੇ ਉਦੋਂ ਇੰਨੀ ਕਰੜੀ।
1: ਯਾਰਨ ਕਾਪੀ ਚੱਟੀ ਮਾਹੇ,
0: ਆਪਣੇ ਭਾਵੇਂ ਦੋਸਤ ਵੀ ਹੋਣ ਡੰਨ ਦੇਣ, ਜਦੋਂ ਡੰਨ ਲਾਉਂਦੇ ਆ ਤੇ ਡੰਨ ਦੇਣ ਦੇ ਵਿੱਚ
1: ਹਜ਼ਾਰਾਂ ਲਾਹੀ ਡਾਟੈ ਥੇ,
0: ਹਜ਼ਾਰਾਂ ਰੁਪਈਆਂ ਤੱਕ ਉਹਨਾਂ ਨੂੰ ਡੰਨ ਲਾਉਂਦੇ ਆ ਉਹਨਾਂ ਨੂੰ ਵੀ ਮਾਫ ਨਹੀਂ ਕਰਦੇ, ਪਤਾ ਹੀ ਹੁੰਦਾ ਵੀ ਇਹਨਾਂ ਨੇ ਸਾਡੀ ਆੜੇ ਹੇਠੀ ਲੁੱਟਿਆ ਲੋਕਾਂ ਨੂੰ।
1: ਜੈਸੇ ਨਿਰਪ ਪਏ ਰਹੀਆ ਤਪੀ,
0: ਜਿਸ ਤਰ੍ਹਾਂ ਦੇ ਰਾਜੇ ਹੋ ਗਏ ਅਹਿਲਕਾਰ ਤੇ ਪਰਜਾ ਵੀ ਹੁਣ ਇਹ ਹਾਲਤ ਵੇਖ ਕੇ ਕਹਿੰਦੇ ਉਹੋ ਜਿਹਾ ਸੁਭਾਅ ਧਾਰਨ ਕਰ ਲਿਆ ਹੈ।
1: ਦਸੇ ਪਈ ਤਬਾ ਹੈ ਜੀ,
0: ਸਾਰੀ ਤਦੋਂ ਉਹੋ ਜਿਹੀ ਪਰਜਾ ਹੋ ਗਈ, ਪਰਜਾ ਵੀ ਆਪਣੇ ਬਚਾਅ ਵਿੱਚ ਉਹੋ ਜਿਹਾ ਸੁਭਾਅ ਧਾਰਨ ਕਰ ਲਿਆ।
1: ਆਪਣੀ ਖੇਤੀ ਆਪ ਚੋਰੀਆਂ,
0: ਉਹ ਕੀ ਕਰਨ ਲੱਗ ਪਏ, ਜਿੰਨਾ ਚੰਗੀ ਖੇਤੀ ਹੁੰਦੀ ਸੀ ਨਾ ਉਹ ਆਪਣੀ ਖੇਤੀ ਆਪ ਹੀ ਚੋਰੀ, ਅੱਧੀ ਰਾਤੋਂ ਪੱਕੀ ਹੋਈ ਵੱਢ ਕੇ ਸਾਂਭ ਲੈਣੀ, ਗੁਪਤ ਕਰ ਦੇਣੀ।
1: ਡਰ ਨਿਰਪਨ ਲੁੱਟ ਖਿਆਹੀ,
0: ਅਤੇ ਇਹ ਆਪ ਹੀ ਆਪਣੀ ਖੇਤੀ ਚੋਰੀ ਕਰ ਲੱਗੇ, ਆਪ ਹੀ ਸਾਂਭਣ ਲੱਗ ਪਏ, ਖਾਣ ਲੱਗ ਪਏ। ਡਰ ਨਿਰਪਨ ਲੁੱਟ ਖਿਆਹੀ, ਡਰ ਕੇ ਵੀ ਕਿਤੇ ਰਾਜੇ ਜਿਹੜੇ ਆ ਨਾ ਉਹ ਨਾ ਸਾਨੂੰ ਲੁੱਟ ਕੇ ਖਾ ਜਾਣ, ਖੇਤ ਹੁਣ ਪੱਕ ਗਿਆ ਫਸਲ ਅਤੇ ਉਸ ਤੋਂ ਪਹਿਲਾਂ ਹੀ ਕਹਿ ਦਿਉ ਵੀ ਪਹਿਲਾਂ ਹੀ ਚੋਰੀ ਹੋ ਗਈ ਆ, ਮਹਾਰਾਜ ਤੁਹਾਡੇ ਆਉਣ ਤੋਂ ਤਾਂ ਪਹਿਲਾਂ ਹੀ ਕੱਟ ਕੇ ਲੈ ਗਿਆ ਦੂਜਾ, ਅਸੀਂ ਕੀ ਤੁਹਾਨੂੰ ਦੇਈਏ। ਇਸ ਤਰ੍ਹਾਂ ਲੋਕ ਚੋਰੀ ਆਪਣੀ ਫਸਲ ਕੱਟ ਲੈਂਦੇ ਹਨ। ਹੁਣ
1: ਅੰਧੀ ਕੋ ਜਿਉਂ ਬੋਲਾ ਤੁਸੇ,
0: ਜਿਵੇਂ ਕਹਿੰਦੇ ਅੰਨੀ ਨੂੰ ਬੋਲਾ ਜਿਹਨੂੰ ਸੁਣਦਾ ਨਾ ਹੋਵੇ, ਅੰਨੀ ਨੂੰ ਉਹ ਖਿੱਚੀ ਜਾਵੇ, ਐਸੀ ਹਾਲਤ ਹੋ ਗਈ ਹੈ।
1: ਬਈ ਰੀਤ ਤਬ ਇਹੋ ਜੀ,
0: ਇਹੋ ਜਿਹੀ ਰੀਤ ਬਣ ਗਈ ਹੈ, ਲੋਕਾਂ ਦੀ ਹਾਲਤ ਹੋ ਗਈ ਹੈ।
1: ਪਰ ਝਗੜੇ ਦਿੱਲੀ ਦੁਆਇਸ਼ ਕੇ,
0: ਦਿੱਲੀ ਦਿੱਲੀ ਦਿੱਲੀ ਨਹੀਂ ਇਹ ਦਿੱਲੀ ਹੈ। ਪਰ ਝਗੜੇ ਦਿਲੀ ਦੁਆਇਸ਼ ਕੇ, ਕਵੀ ਜੀ ਲਹਿਰੇ ਨੇ ਪ੍ਰਸਾਦ ਸਿੰਘ ਜੀ ਜਿਹੜੇ ਝਗੜੇ ਹੁੰਦੇ ਸੀ ਦਿਲੀ, ਮਨ ਦੇ ਵਿੱਚ ਈਰਖਾ ਦੇ ਵੱਸ ਹੋ ਕੇ ਜਿਹੜੇ ਲੜਾਈ ਝਗੜੇ ਹੁੰਦੇ ਹਨ,
1: ਅਬ ਸਮ ਤਬ ਨਹੀਂ ਥੇ ਹੈਂ ਜੀ,
0: ਉਹ ਹੁਣ ਦੀ ਨਿਆਂ ਨਹੀਂ ਸਨ ਉਸ ਵੇਲੇ।
1: 1900 ਪੂਰੇ ਤਾਂ ਪਾਛੇ,
0: ਪੂਰੇ ਸਮਤ 1900 ਤੋਂ ਪਿੱਛੋਂ ਭਾਵ ਸਨ 1800 43 ਤੋਂ ਬਾਅਦ।
1: ਦਿਨ ਦਿਨ ਔਰ ਰੀਤੀ ਹੈ,
0: ਦਿਨ ਦਿਨ ਹੋਰ ਦੀ ਹੋਰ ਹੀ ਲੋਕਾਂ ਦੀ ਜਿਹੜੀ ਹੈ ਚਾਲ ਚੱਲਣ ਉਹ ਬਦਲੀ ਗਏ,
1: ਬਦਲੇ ਸਮਾਂ ਰਮਾ ਜਨ ਹੋਏ,
0: ਸਮਾਂ ਬਹੁਤ ਬਦਲ ਗਿਆ ਤੇ ਇਹੋ ਜਿਹੀਆਂ ਚਾਲਾਂ ਵਿੱਚ ਲੋਕ ਚੱਲ ਪਏ,
1: ਤਰਫ ਹੈ ਕਪਟ ਅਨੀਤੀ ਹੈ,
0: ਤਾਂ ਛਲ ਛਲੀਏ ਹੋ ਗਏ, ਛਲ ਕਰਨ ਲੱਗ ਗਏ ਤੇ ਬੇਇਨਸਾਫੀ ਦੇ ਵਿੱਚ ਰੁੜ ਗਏ ਸਾਰੇ ਲੋਕ,
1: ਕਰਜ਼ਾ ਲੈ ਕੇ ਦੇਤ ਨਾ
0: ਕੋ ਕਿਸੇ, ਜੇ ਕਿਸੇ ਤੋਂ ਕੋਈ ਲੋੜ ਅਨੁਸਾਰ ਆਪਣਾ ਕੰਮ ਸਵਾਰਨ ਵਾਸਤੇ ਕਰਜ਼ਾ ਲੈ ਲੈਂਦਾ ਨਾ ਮਾਇਆ ਲੈ ਲੈਂਦਾ ਹੈ ਤਾਂ ਕੋਈ ਦਿੰਦਾ ਨਹੀਂ ਵਾਪਸ,
1: ਬਿਨ ਕੀਨੇ ਕਿਛ ਝਗੜੇ ਜੀ,
0: ਬਿਨਾਂ ਲੜਾਈ ਝਗੜੇ ਕੀਤੇ ਕੋਈ ਮੋੜਦਾ ਨਹੀਂ ਹੈ, ਸਿਰ ਪਾਟ ਜਾਂਦੇ ਫਿਰ ਲੋਕ ਲੜ ਪੈਂਦੇ ਆ ਫਿਰ ਦੇ ਵੀ ਦਿੰਦੇ ਆ,
1: ਮੁਕਤ ਜਾਤ ਰਜਿਸਟਰੀਆਂ
0: ਤੇ ਜਿਹੜੀਆਂ ਰਜਿਸਟਰੀਆਂ ਵੀ ਕੀਤੀਆਂ ਹੁੰਦੀਆਂ ਨਾ ਤੇ ਉਹ ਲਿਖਤ ਵੀ ਕੀਤੀ ਹੁੰਦੀ ਆ ਉਹ ਰਜਿਸਟਰੀਆਂ ਕਰਵਾ ਕੇ ਵੀ ਲੋਕ ਮੁੱਕਰ ਜਾਂਦੇ ਆ, ਸੋ
1: ਮਸਕ ਕਰਵਾ ਦਗਰਾਂ ਜੀ,
0: ਤੇ ਇਉਂ ਜਿਹੜੇ ਕੋਈ ਪ੍ਰਨੋਟ ਲਿਖਾਏ ਹੁੰਦੇ ਪ੍ਰੂਫ ਪੈਸੇ ਲੈ ਕੇ ਲੈਣ ਦੇਣ ਵਿੱਚ ਸੌਦੇਬਾਜ਼ੀ ਵਿੱਚ ਤਾਂ ਉਹ ਵੀ ਮੁੱਕਰ ਜਾਂਦੇ ਆ, ਇਉਂ ਧੋਖਾ ਕਰਦੇ ਆ, ਦਗੇ ਕਰਨ ਲੱਗ ਪਏ ਇੱਕ ਦੂਜੇ ਨਾਲ, ਪ੍ਰਵਾਹ ਨਹੀਂ ਕਰਦੇ,
1: ਸੁਤ ਪਿਤ ਮਾਤ ਸੁਤਾ ਗੁਰ ਚੇਲਾ,
0: ਤੇ ਪਿਓ ਪੁੱਤਰ ਤੇ ਮਾਂ ਧੀ ਤੇ ਗੁਰੂ ਚੇਲਾ,
1: ਪਤੇ ਧੀ ਦੋਸਤ ਭਾਈ ਜੇ,
0: ਤੇ ਪੁਰਸ਼ ਇਸਤਰੀਆਂ ਪਤੀ ਪਤਨੀ ਤੇ ਦੋਸਤ ਜਿਹੜੇ ਗੂੜੇ ਹੁੰਦੇ ਆ ਭਰਾ ਬਣੇ ਹੁੰਦੇ ਹਨ ਸਕੇ ਭਰਾ,
1: ਭਿਖਿਅਤ ਤੁਛੇ ਬਹੁਤ ਪਰ ਝਗੜਤ,
0: ਉਹ ਨਿੱਕੀਆਂ ਨਿੱਕੀਆਂ ਗੱਲਾਂ ਉੱਪਰ ਆਪਸ ਵਿੱਚ ਝਗੜਦੇ ਵੇਖੀ ਦੇ ਹਨ,
1: ਬੀਚ ਕਚਹਿਰੀ ਜਾਈ ਜੇ,
0: ਤੇ ਫਿਰ ਲੜਦੇ ਲੜਦੇ ਨਿੱਕੀਆਂ ਨਿੱਕੀਆਂ ਗੱਲਾਂ ਤੇ ਕਚਹਿਰੀਆਂ ਵਿੱਚ ਜਾ ਖੜੋਂਦੇ ਆ ਸਰਕਾਰ ਦੇ ਕੋਲ,
1: ਭਿਖ ਨੁਕਸਾਨ ਏਕ ਕਾ ਦੂਸਰ,
0: ਇਹੋ ਜਿਹੇ ਹਾਲਾਤ ਹੋ ਗਏ ਕਹਿੰਦੇ ਵੀ ਫਿਰ ਇੱਕ ਦਾ ਨੁਕਸਾਨ ਹੁੰਦਾ ਹੋਇਆ ਵੇਖ ਕੇ ਦੂਸਰਾ ਜਿਹੜਾ ਭਾਵੇਂ ਸਕਾ ਭਰਾ ਹੈ ਭਾਵੇਂ ਦੋਸਤ ਆ,
1: ਖੁਸ਼ੀ ਮਨਾਵਤ ਭਾਰੀ ਹੈ,
0: ਬਹੁਤ ਭਾਰੀ ਖੁਸ਼ੀ ਮਨਾਉਂਦਾ ਵੀ ਚੰਗਾ ਹੋ ਗਿਆ ਇਹਦੇ ਨਾਲ ਰਗੜਾ ਲੱਗ ਗਿਆ,
1: ਸੁਲਾ ਸਲਾਹ ਹੈ ਤਾਂ ਜੀ ਆਪਣਿਓ ਸੈਂ,
0: ਤੇ ਸੁਲਾਹ ਕਰਨੀ ਸਲਾਹ ਕਰਨੀ ਕੋਈ ਮਸ਼ਵਰਾ ਲੈਣਾ ਆਪ ਤੋਂ ਵੱਡਿਆਂ ਦਾ, ਬੰਦਾ ਆਪਣੇ ਵੱਡੇ ਭਰਾਵਾਂ ਨਾਲ ਰਿਸ਼ਤੇਦਾਰਾਂ ਨਾਲ ਸਲਾਹ ਲੈਂਦਾ, ਸਿਆਣਾ ਵੱਡੇ ਮਾਂ ਪਿਓ ਨਾਲ ਦਾਦੇ ਪੜਦਾਦੇ ਕੋਲ ਬਹਿੰਦਾ ਵਾ, ਅਤੇ ਇਹ ਜਿਹੜੀ ਸੁਲਾਹ ਸੁਲਾਹ ਕਰਨੀ ਜਿਹੜੀ ਹੈ ਨਾ ਸਫਾਈ ਸੁਲਾਹ ਸਫਾਈ, ਜਦੋਂ ਕੋਈ ਗੱਲ ਨਹੀਂ ਜੇ ਗੱਲ ਹੋ ਗਈ ਤਾਂ ਆਪਾਂ ਵੱਡੇ ਨੂੰ ਦੱਸ ਕੇ ਅਤੇ ਉਹ ਟਿਕਾ ਦਿੰਦੇ ਹੁੰਦੇ ਵੱਡੇ, ਜੇ ਛੋਟਿਆਂ ਝਗੜਾ ਵੀ ਹੋ ਜੇ ਤਾਂ ਉਹ ਕਹਿੰਦੇ ਵੀ ਇਹੋ ਜਿਹੀ ਹਾਲਤ ਹੋਈ ਤਜੀ ਆਪਣੇ ਉਸ ਹੈ ਆਪਣਿਆਂ ਤੋਂ ਲੈਣੀ ਸਲਾਹ ਸਲਾਹ ਮਸ਼ਵਰਾ ਔਖੇ ਸੌਖੇ ਵੇਲੇ ਉਹ ਛੱਡ ਦਿੱਤੀ ਲੋਕਾਂ ਨੇ,
1: ਪਰ ਸਹਿ ਰਾਖ ਤੇ ਯਾਰੀ ਹੈ,
0: ਪਰਾਇਆਂ ਨਾਲ ਉਪਰਿਆਂ ਨਾਲ ਯਾਰੀ ਰੱਖਣ ਲੱਗ ਪਏ, ਉਹਨਾਂ ਨਾਲ ਮਿੱਤਰਤਾ ਪਾ ਲਈ ਹੈ,
1: ਝਗੜਾਂ ਕਲਾਂ ਅਕਰਾਂ ਅੰਕਰਾਂ ਕੇ ਹਿੱਤ,
0: ਸੋ ਝਗੜਿਆਂ ਲੜਾਈਆਂ ਝਗੜਿਆਂ ਰੂਪੀ ਅੰਕੁਰ ਜਦੋਂ ਫੁੱਟੇ ਆ ਨਾ ਇਹ ਅੰਕੁਰਾਂ ਦੇ ਜੇ ਸੋ ਸਹਿਤ ਜਦੋਂ ਹੋਇਆ
1: ਹੈ ਕਾਨੂੰਨ ਰਿਤ ਪਾਵਸ ਜੇ,
0: ਤੇ ਜਿਹੜਾ ਕਾਨੂੰਨ ਆ ਉਹ ਬਰਸਾਤ ਦੀ ਰੁੱਤ ਵਾਂਗ ਹੋਇਆ, ਜਿਵੇਂ ਥੋੜ੍ਹਾ ਜਿਹਾ ਬੀਜ ਹੁੰਦਾ ਪਹਿਲਾਂ ਬੀਜ ਤੋਂ ਅੰਕੁਰ ਫੁੱਟਦਾ ਤੇ ਉੱਤੋਂ ਮੀਂਹ ਪੈ ਜੇ ਫਿਰ ਇੱਕਦਮ ਨਿਕਲਿਆ ਹੁੰਦਾ ਪੌਦਾ, ਕਾਨੂੰਨ ਕਾਇਦਾ ਐਸਾ ਵੀ ਉਹ ਤਾਂ ਪਹਿਲਾਂ ਹੀ ਚਾਹੁੰਦੇ ਵੀ ਲੋਕ ਵੱਧ ਤੋਂ ਵੱਧ ਲੜਨ ਅਤੇ ਪੈਸੇ ਆਉਣ ਸਰਕਾਰ, ਉਹ ਕਾਨੂੰਨ ਜਿਹੜਾ ਉਹ ਵਰਖਾ ਰੁੱਤ ਦੀ ਨਿਆਈ ਹੋਇਆ, ਜੀਵਾਂ ਦੇ ਕਰਮਾਂ ਰੂਪੀ ਅੰਕੁਰ ਜਿਹੜੇ ਲੜਾਈ ਝਗੜਿਆਂ ਰੂਪੀ ਜਿਹੜੇ ਫੁੱਟਦੇ ਆ ਨਾ ਜਦੋਂ ਮਾੜਾ ਕਿਤੇ ਪਤਾ ਲੱਗਦਾ ਫਿਰ ਮਜਾਲ ਕੀ ਆ ਵੀ ਕੋਈ ਸ਼ਾਂਤੀ ਹੁਣ ਦੇ ਦੇਵੇ ਉੱਥੇ,
1: ਮੇਘ ਵਕੀਲ ਢੀਲ ਬਿਨ ਪਾਲਤ,
0: ਤੇ ਵਰਖਾ ਰੁੱਤ ਵਿੱਚ ਜਿਵੇਂ ਬੱਦਲ ਆਉਂਦੇ ਨਾ ਚੜ੍ਹ ਕੇ, ਬੱਦਲਾਂ ਰੂਪੀ ਵਕੀਲ ਜਿਹੜੇ ਬੈਠੇ ਹੁੰਦੇ ਆ ਤੇ ਉਹ ਫਿਰ ਢਿੱਲ ਨਹੀਂ ਲਾਉਂਦੇ ਉਸੇ ਵੇਲੇ ਗੱਜਦੇ ਆ ਆਪ ਪਹੁੰਚ ਜਾਂਦੇ ਘਰਾਂ ਚ,
1: ਸੀਲ ਸਿਖਾਵਟ ਥਾਵਸ ਜੇ,
0: ਉਲਟੀ ਸਿੱਖਿਆ ਸਿਖਾਉਂਦੇ ਆ ਵੀ ਤੂੰ ਐਂ ਕਹਿਣਾ ਮੈਂ ਤੇਰੇ ਹੱਕ ਚ ਫੈਸਲਾ ਕਰਾ ਦਾਂਗੇ ਆਪਾਂ,
1: ਰੱਖਕ ਅਰਜੀ ਲੇਖਕ ਗਰਜੀ,
0: ਤੇ ਜਿਹੜੇ ਰੱਖਿਆ ਕਰਨ ਵਾਲੇ ਅਰਜੀ ਨਵੀਸ ਹੁੰਦੇ ਆ ਲਿਖ ਕੇ ਦਿੰਦੇ ਆ ਸੋ ਚਿੱਠੀਆਂ ਸੋ ਰਿਪੋਰਟਾਂ,
1: ਬਾੜ ਅਪੀਲ ਬਹੁਤ ਹੈ,
0: ਤੇ ਬਹੁਤ ਜ਼ਿਆਦਾ ਬਾੜ ਜਿਹੜੀ ਜਿਵੇਂ ਖੇਤੀ ਨੂੰ ਹੁੰਦੀ ਅਪੀਲਾਂ ਕਰਨ ਰੂਪੀ ਬਹੁਤ ਜ਼ਿਆਦਾ ਉਹ ਵਾੜ ਜਿਹੜੀ ਹੈ ਕਰਦੇ ਨੇ,
1: ਕਜੀਏ ਕਾਲੰਗਿਆਰੀ ਖੇਤੀ,
0: ਇਉਂ ਕਜੀਏ ਝਗੜਿਆਂ ਰੂਪੀ ਜਿਹੜੀ ਕਾਂਗਿਆਰੀ ਹੈ ਕਿਸਾਨਾਂ ਦੀ ਆਮਦਨ ਰੂਪੀ ਖੇਤੀ ਨੂੰ,
1: ਫਿਰ ਛੇਤੀ ਕਿਵੇਂ ਵਿਰਦਾ ਹੈ,
0: ਫਿਰ ਦੱਸੋ ਵੀ ਕਿਵੇਂ ਉਹ ਵਧੇ ਉਹ ਖੇਤੀ ਜਿਹੜੀ ਆਮਦਨ ਰੂਪੀ ਖੇਤੀ ਵੱਧ ਹੀ ਨਹੀਂ ਤੇ ਉਹ ਤੇ ਤਬਾਹ ਹੋਈ ਜਾਂਦੀ ਹੈ।
1: ਲੱਪਰ ਲੋਕ ਗਵਾਹ ਅਮਲੇ ਕੇ,
0: ਜਿਹੜੇ ਲੋਕ ਲੜਾਈ ਝਗੜਿਆਂ ਦੇ ਗਵਾਹ ਬਣਦੇ ਨੇ ਉਹ ਲਾਲਚੀ ਲੋਕ ਰੱਖੇ ਸਰਕਾਰ ਦੇ ਫੈਲਾਏ ਹੋਏ ਤੇ ਉਹ ਲੱਪਰ ਲੋਕ ਗਵਾਹ ਅਮਲੇ ਕੇ, ਸਰਕਾਰ ਦੇ ਅਮਲੇ ਦੇ ਲੋਕ ਜਿਹੜੇ ਆ ਲਾਲਚੀ ਲੋਕ ਉਹ ਗਵਾਹੀਆਂ ਦਿੰਦੇ।

0: ਮਨ ਵਿਚਾਰੇ ਉਹ ਸਵਾਹ ਹੀ ਫੱਕਦੇ ਹੈ। ਸੋ ਇਸ ਤਰੀਕੇ ਨਾਲ ਹਾਲਤ ਬਣੀ ਹੋਈ ਹੈ ਪ੍ਰਜਾ ਦੀ।
1: ਖਰਚ ਮਾਮਲਾ ਦੇਣਾ ਪੜਹਿ,
0: ਖਰਚ ਵੀ ਉਲਟਾ ਤੇ ਮਾਮਲਾ ਵੀ ਬਹੁਤ ਜ਼ਿਆਦਾ ਦੇਣਾ ਪੈਂਦਾ ਹੈ।
1: ਬੀਜ ਰਸੂਮ ਘਰੋਂ ਖਿਓਵੇ,
0: ਤੇ ਸਭ ਕੋਈ ਲੋਕ ਜਿਹੜੇ ਨੇ ਉਹ ਬੀਜ ਆਪਣਾ ਰੂ ਬੀਜ ਵੀ ਤੇ ਰਸੂਮ ਮਰਜ਼ਾਦਾ ਜਿਹੜੀਆਂ ਰਸਮਾਂ ਨੇ ਉਹ ਵੀ ਆਪਣੇ ਘਰੋਂ ਸਾਰੀਆਂ ਛੱਡੀ ਜਾਂਦੇ ਨੇ ਲੋਕ ਵਿਆਹ ਸ਼ਾਦੀਆਂ ਵਿੱਚ ਜੋ ਹੁੰਦੀਆਂ ਨੇ।
1: ਕਥਾ ਬਿੱਲੀਆਂ ਬਾਂਦਰ ਕੀ,
0: ਸੋ ਕਥਾ ਜਿਵੇਂ ਕਹਿੰਦੇ ਬਿੱਲੀਆਂ ਅਤੇ ਬਾਂਦਰਾਂ ਦੀ ਹੁੰਦੀ ਹੈ ਨਾ, ਵੀ ਬਿੱਲੀਆਂ ਲੜਪੀਆਂ ਆਪਸ ਵਿੱਚ, ਸੋ ਖਾਣ ਪਿੱਛੇ ਅਤੇ ਬਾਂਦਰਾਂ ਦਾ ਵੀ ਮੈਂ ਵੰਡ ਦਿੰਦਾ ਵਾਂ, ਮੈਂ ਤੁਹਾਡਾ ਫੈਸਲਾ ਕਰ ਦਿੰਦਾ, ਅਤੇ ਉਹ ਬਾਂਦਰ ਆਪ ਹੀ ਖੋ ਕੇ ਖਾ ਗਿਆ। ਇਹ ਕਥਾ ਜਿਹੜੀ ਬਿੱਲੀਆਂ ਅਤੇ ਬਾਂਦਰਾਂ ਵਾਲੀ ਹੋਈ ਹੈ।
1: ਡਿੱਡ ਆਈ ਪੇਸ਼ ਫਿਰ ਸੱਠ ਰੋਵੇ,
0: ਬਿੱਲੀਆਂ ਅਤੇ ਬਾਂਦਰ ਵਾਲੀ ਕਥਾ ਕਹਿੰਦੇ ਆ ਗਈ ਬਣ ਗਈ ਹੈ, ਅਤੇ ਫਿਰ ਲੋਕ ਵਿਚਾਰੇ ਜਿਹੜੇ ਆ ਨਾ ਉਹ ਰੋਂਦੇ ਆ, ਮੂਰਖਪੁਣਾ ਕਰਕੇ ਰੋਂਦੇ ਆ ਵੀ ਤਾਂ ਸਾਨੂੰ ਖਾਣ ਵਾਸਤੇ ਇਕੱਠੇ ਹੋਏ ਸੀ, ਸਾਡੇ ਹੱਕ 'ਚ ਕਾਹਦਾ ਫੈਸਲਾ ਕਰਨਾ ਸੀ।
1: ਬੜਾ ਮੈਦਾਨ ਕਾਨੂੰਨ ਚਾਗਰੂ,
0: ਬੜਾ ਵੱਡਾ ਮੈਦਾਨ ਜਿਹੜਾ ਕਾਨੂੰਨ ਰੂਪੀ ਮੈਦਾਨ ਬਣਿਆ ਹੋਇਆ ਵਾ, ਅਤੇ ਉਹਦੇ ਵਿੱਚ ਝਾਗਰੂ ਚੋਰ ਠੱਗਾਂ ਮ੍ਰਿਗਾਂ ਹਿੱਤ ਹੈ, ਅਤੇ ਝਗੜੂ ਸੋ ਝਗੜੇ ਕਰਨ ਵਾਲੇ ਚੋਰ ਠੱਗ ਇਹ ਇਹਨਾਂ ਹਰਨਾਂ ਦੇ ਵਾਸਤੇ ਕਾਨੂੰਨ ਰੂਪੀ ਮੈਦਾਨ ਵੱਡਾ ਭੱਜਣ ਨੂੰ ਨਸਣ ਨੂੰ ਖੁੱਲ੍ਹਾ ਛੱਡਿਆ ਹੈ।
1: ਚੋਰ ਠੱਗਿਆ ਮ੍ਰਿਗਿਆ ਹਿੱਤ ਹੈ,
0: ਇਹ ਮੰਨ ਲਓ ਵੀ ਝਗੜਾ ਕਰਨ ਵਾਲੇ ਲੋਕ ਝਗੜੇ ਪਾਉਣ ਵਾਲੇ ਲੋਕਾਂ ਨੂੰ ਆਪਸ ਵਿੱਚ, ਚੋਰ ਠੱਗ ਜਿਹੜੇ ਉਹ ਹਰਨਾਂ ਦੀ ਨਿਆਈ ਫਿਰਦੇ ਆ ਦੌੜੇ।
1: ਹੇੜੀ ਹਾਕਮਾ ਹੱਦ ਦਫਾ ਮਦਰ,
0: ਖੁੱਲ੍ਹੇ ਕਾਨੂੰਨ ਕਾਇਦੇ ਦੇ ਮੈਦਾਨ ਵਿੱਚ, ਹੇੜੀ ਹਾਕਮ ਹੱਦ ਦਫਾ ਮਦ ਰੁਕਿਓ, ਅਤੇ ਸ਼ਿਕਾਰੀ ਰੂਪੀ ਹਾਕਮ ਜਿਨ੍ਹਾਂ ਨੇ ਮਾਰਨਾ ਸੀ ਹਰਨ, ਸ਼ਿਕਾਰੀ ਰੂਪੀ ਹਾਕਮ ਜਿਹੜੇ ਹੱਦਾਂ ਦਫਾ ਦੀ ਹੱਦ ਵਿੱਚ ਹੀ ਰੁਕੇ ਹੋਏ ਨੇ।
1: ਹਰੇ ਕੈਸੇ ਤਿਤ ਹੈ,
0: ਉਹ ਕਿਵੇਂ ਉਹਨਾਂ ਨੂੰ ਮਾਰ ਸਕਦੇ ਆ, ਨਹੀਂ ਮਾਰ ਸਕਦੇ, ਉਹ ਤਾਂ ਆਪ ਜਿਹੜੇ ਹਾਕਮ ਨੇ ਉਹਨਾਂ ਨੇ ਤਾਂ ਕਾਨੂੰਨ ਨੂੰ ਖੁੱਲ੍ਹਾ ਛੱਡਿਆ ਵੀ ਵੱਧ ਤੋਂ ਵੱਧ ਲੁੱਟੋ ਕਰੋ, ਫਿਰ ਹੀ ਪੈਸਾ ਆਵੇਗਾ ਸਾਡੇ ਖਜ਼ਾਨੇ ਵਿੱਚ, ਤੁਸੀਂ ਲੁੱਟੋਗੇ ਤੁਹਾਨੂੰ ਅਸੀਂ ਡੰਨ ਲਾ ਕੇ ਆਪਣਾ ਖਜ਼ਾਨਾ ਭਰਾਂਗੇ।
1: ਧਰਮ ਇਮਾਨ ਸਾਫ ਇਨਸਾਫ ਹੈ,
0: ਅਤੇ ਧਰਮ ਇਮਾਨ ਇਮਾਨਦਾਰੀ ਸਾਫ ਇਨਸਾਫ ਜੋ ਹੈ,
1: ਸਚਿਆਰੀ ਇਤਫਾਕ ਹੈ ਜੀ,
0: ਸਚਿਆਰੀ ਸੋ ਸਚਿਆਰਪੁਣਾ ਇਸ ਤਰੀਕੇ ਨਾਲ ਸਚਿਆਈ ਇਤਫਾਕ ਮੇਲ ਮਿਲਾਪ ਜੋ ਆਪਸ ਵਿੱਚ ਹੈ ਸੀ,
1: ਸਤ ਸੰਤੋਖ ਮਿਲਾਪ ਮੁਹੱਬਤ,
0: ਸੱਚ ਬੋਲਣਾ ਸੰਤੋਖ ਸਬਰ ਰੱਖਣਾ ਇੱਕ ਦੂਜੇ ਨਾਲ ਮਿਲ ਕੇ ਰਹਿਣਾ, ਅਤੇ ਮੁਹੱਬਤ ਪ੍ਰੇਮ ਆਦਿਕ।
1: ਸ਼ਰਮ ਹਿਆ ਸਿਦਕ ਜੀ,
0: ਸ਼ਰਮ ਲੱਜਾ ਹਿਆ ਅਤੇ ਸਿੱਧਕ ਸਿੱਧਕ ਆਦਿਕ ਜੋ ਸੋਹਣੇ ਗੁਣ ਸਨ,
1: ਸੁਖਦ ਸਫਲ ਬਾਰੀ ਥੀ ਇਹ,
0: ਸੁਖ ਦੇਣ ਵਾਲੀ ਇਹ ਸੋਹਣੀ ਬਾੜੀ ਜਿਹੜੀ ਬਗੀਚੀ ਸੀ ਨਾ ਸ਼ੁਭ ਗੁਣਾਂ ਦੀ ਦੈਵੀ ਗੁਣਾਂ ਦੀ,
1: ਕਰੀ ਕਾਨੂੰਨ ਉਜਾਰੀ ਜੇ,
0: ਇਹ ਉਲਟਾ ਕਾਨੂੰਨ ਨੇ ਉਜਾੜ ਸੁੱਟੀ ਹੈ, ਇਹ ਨਹੀਂ ਕਿਤੇ ਨਜ਼ਰ ਆਉਂਦੀ, ਇਹ ਨਹੀਂ ਰਹਿਣ ਦਿੱਤੀ ਹੈ ਲੋਕਾਂ ਦੇ ਅੰਦਰ।
1: ਤਪਸ਼ ਜਮਾਨੇ ਜੇਠ ਮਾਸ,
0: ਉੱਪਰੋਂ ਜਿਹੜਾ ਤਪੇ ਹੋਏ ਜਮਾਨੇ ਸਮੇਂ ਜੇਠ ਜੇਠ ਦੇ ਮਹੀਨੇ ਦੀ ਨਿਆਈ, ਸੋ ਗਰਮੀ ਨੇ
1: ਧੂੜ ਉਡਾਈ ਭਾਰੀ ਜੇ,
0: ਬਹੁਤ ਭਾਰੀ ਔਗਣਾਂ ਦੀ ਮਿੱਟੀ ਧੂੜ ਉਡਾ ਛੱਡੀ ਹੈ।
1: ਲੂਹੇ ਲੋਏ ਲਗਨ ਨਾ ਲੱਗ ਕੇ,
0: ਲੋਹ ਰੂਪੀ ਹਵਾ ਨੇ ਲੱਗ ਕੇ, ਸੋ ਲੂਹੇ ਲੋਏ ਲਗਨ ਲੱਗ, ਅਤੇ ਇਹ ਔਗਣਾਂ ਦੀ ਲੂ ਲੱਗ ਕੇ ਇਹਨੇ ਲੋਕਾਂ ਨੂੰ
1: ਲੋਕ ਲਗਾਈ ਲੱਖਾਂ ਲੋ,
0: ਲੱਖਾਂ ਦੀ ਗਿਣਤੀ ਵਿੱਚ ਪੁਰਸ਼ ਇਸਤਰੀਆਂ ਨੂੰ ਇਹਨੇ ਸਾੜ ਸੁੱਟਿਆ ਹੈ।
1: ਰਹੀ ਨਾ ਪ੍ਰੀਤ ਪ੍ਰਤੀਤ ਸੰਤ ਕਿਤ,
0: ਕਿਤੇ ਵੀ ਇੱਕ ਦੂਜੇ ਦੀ ਘਰ ਵਿੱਚ ਪ੍ਰੀਤ ਪ੍ਰਤੀਤ ਭਰੋਸਾ ਸ਼ਾਂਤੀ ਨਹੀਂ, ਜਦੋਂ ਇਹ ਨਹੀਂ ਰਹੀ ਤਾਂ ਫਿਰ ਸ਼ਾਂਤੀ ਕਿੱਥੇ ਰਹਿਣੀ ਹੈ, ਸ਼ਾਂਤੀ ਵੀ ਨਹੀਂ ਰਹੀ ਹੈ।
1: ਸਬਜੀ ਸੱਚੀ ਸਾਖਿਆ ਲੋ,
0: ਹਰੀ ਖੇਤੀ ਦੀ ਨਿਆਈ ਜਿਹੜੇ ਗੁਣ ਸਨ ਇਹ ਸਾਰੇ ਕਿਤੇ ਨਹੀਂ ਰਹੇ, ਇਹ ਸੜ ਭੁੱਜ ਗਏ ਹਨ।
1: ਭਲੇ ਬੁਰੇ ਕਾ ਗਿਆ ਭਰੋਸਾ,
0: ਭਲੇ ਬੁਰੇ ਦਾ ਭਰੋਸਾ ਉੱਠ ਗਿਆ ਲੋਕਾਂ ਦੇ ਵਿੱਚੋਂ, ਭਾਵੇਂ ਕੋਈ ਕਿੰਨਾ ਇਮਾਨਦਾਰ ਆ ਪਰ ਲੋਕ ਭਰੋਸਾ ਨਹੀਂ ਕਰਦੇ, ਸੋ ਇਹੋ ਜਿਹੀ ਹਾਲਤ ਹੋ ਗਈ ਹੈ।
1: ਅਧਿਕੈ ਇੱਕ ਸਮੇਂ ਹੋਏ ਜੀ,
0: ਬਹੁਤੇ ਲੋਕ ਜਿਹੜੇ ਇੱਕ ਬਰਾਬਰ ਹੋ ਗਏ ਨੇ, ਸਾਰਿਆਂ ਨੂੰ ਇੱਕੋ ਜਿਹਾ ਹੀ ਸਮਝਣ ਲੱਗ ਪਏ ਨੇ, ਕਿਸੇ 'ਤੇ ਵਿਸ਼ਵਾਸ

0: ਆਸ਼ ਨਹੀਂ ਕਰਦੇ।
1: ਫਿਰ ਗਈ ਹਵਾ ਬਵਾ ਹੈ ਜੇ ਸਮ,
0: ਸਾਰੇ ਕਹਿੰਦੇ ਜ਼ਮਾਨੇ ਦੀ ਪੁੱਠੀ ਹਵਾ ਜਿਹੜੀ ਹੈ ਨਾ ਹੈਜੇ ਦੀ ਬਿਮਾਰੀ ਵਾਂਗ ਸੋ ਫੈਲ ਗਈ ਹੈ।
1: ਬੜੀ ਭੰਗ ਬਹੁਕੂਏ ਜੇ,
0: ਬਹੁਤ ਜ਼ਿਆਦਾ ਜਿਹਨਾਂ ਖੂਹਾਂ ਤੋਂ ਮਿੱਠਾ ਪਾਣੀ ਨਿਕਲਦਾ ਸੀ ਉਹਨਾਂ ਵਿੱਚ ਭੰਗ ਪੈ ਗਈ ਕਹਿੰਦੇ ਇੱਕ ਤਰ੍ਹਾਂ ਨਾਲ। ਜਿਹੋ ਜਿਹਾ ਪਾਣੀ ਲੋਕ ਪੌਣ ਪਾਣੀ ਇਹੋ ਜਿਹਾ ਹੋ ਗਿਆ ਵਾ ਉਹ ਜੇ ਸੁਭਾਅ ਹੋ ਗਏ ਹਨ।
1: ਸਸੁਰੇ ਨਖਾ ਪੈਣ ਪਾਈ,
0: ਔਗੁਣਾ ਰੂਪੀ ਭੰਗ ਪੈ ਗਈ ਹੈ, ਖੂਹਾਂ ਦੇ ਵਿੱਚ ਐਸੀ ਹਾਲਤ ਹੋ ਗਈ ਹੈ।
1: ਗੁਰ ਚੇਲੀ ਸਾਸ ਚ ਵਾਈ ਲਾ,
0: ਇਹੋ ਜਿਹਾ ਸਮਾਂ ਹੋ ਗਿਆ ਵੀ ਭੈਣ ਭਰਾ ਦੂਰ ਦੀ ਰਸ ਚੋਂ ਗੁਰੂ ਅਤੇ ਚੇਲੇ ਅਤੇ ਸੋ ਇਸ ਤਰ੍ਹਾਂ ਸਪ੍ਰਾਹੁਣੇ ਆਦਿਕ
1: ਰਮੈ ਪਰੋਹਤ ਜਜਮਾਨਾ ਕੀ,
0: ਸੋ ਜਜਮਾਨਾ ਦੀਆਂ ਔਰਤਾਂ ਨਾਲ ਹੀ ਪਰੋਹਤ ਜਿਹੜੇ ਆ ਉਹ ਕਰਮਾਂ ਵਿੱਚ ਪ੍ਰਵਿਰਤ ਹੋ ਗਏ ਨੇ।
1: ਬੇਟੀ ਬਧੂ ਸੰਗਾਈ ਲਾ,
0: ਭਾਵੇਂ ਬੇਟੀਆਂ ਅਤੇ ਬਹੂ ਆਪਣੀਆਂ ਹੀ ਸੋ ਨੂੰਹਾਂ ਧੀਆਂ ਹਨ।
1: ਪੰਡਿਤ ਆਚਾਰੀ ਬੇਸਿਆ ਕੇ ਵਸੈ,
0: ਪੰਡਿਤ ਜਿਹੜੇ ਬੜੇ ਆਚਾਰੀ ਉੱਚੇ ਸੁੱਚੇ ਵੇਦਾਂ ਦੇ ਮੁਤਾਬਕ ਹੁੰਦੇ ਨੇ ਉਹ ਬੇਸਵਾ ਦੇ ਅੱਡਿਆਂ ਤੇ ਜਾ ਕੇ
1: ਨਿਸਾ ਕਰ ਮਾਹੀ ਜੀ
0: ਬਸ ਹੈ, ਨਿਸਾ ਕਰ ਮਾਹੀ ਜੀ ਉਹ ਬੇਸਵਾ ਦੇ ਘਰਾਂ ਵਿੱਚ ਜਾ ਕੇ ਰਹਿੰਦੇ ਹਨ।
1: ਕਰੈ ਕੋ ਕਰਮ ਆਪ ਵਹਿ ਸਾਰੇ,
0: ਆਪ ਤਾਂ ਸਾਰੇ ਕੋ ਕਰਮ ਕਰਦੇ ਹਨ।
1: ਲੋਗਨ ਕੋਬਰ ਜਾਹੀ,
0: ਲੋਕਾਂ ਨੂੰ ਸ਼ਾਸਤਰਾਂ ਦਾ ਗਿਆਨ ਦੇ ਦੇ ਕੇ ਰੋਕਦੇ ਹਨ ਵੀ ਮਾੜੇ ਕਰਮ ਨੇ ਜਾ ਸਤ ਰੱਖੋ।
1: ਬਰਸ ਦਾ ਦੱਸ ਕੀ ਲੜਕੀ,
0: ਸੋ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਹਵਾ ਵਗੀ ਹੈ, ਪਰ ਇਹ ਖੁੱਲ੍ਹਾ ਕਲਚਰ ਇੰਨਾ ਕਿਉਂ ਹੋਇਆ? ਇਹ ਹੋਇਆ ਅੰਗਰੇਜ਼ਾਂ ਦੇ ਅਗਾਂਹ ਆਵੇਗਾ ਨਾ ਅੰਗਰੇਜ਼ੀ ਰਾਜ ਕਰਕੇ, ਇਹ ਸਿੱਖ ਰਾਜ ਤੋਂ ਬਾਅਦ ਅੰਗਰੇਜ਼ੀ ਰਾਜ ਜਦੋਂ ਆ ਗਿਆ ਵਾ ਇਹ ਉਦੋਂ ਦੀ ਹਾਲਤ ਹੈ ਜਿਹੜੀ ਇੱਥੋਂ ਚੱਲੀ ਹੈ। ਇਹਨਾਂ ਗੋਰਿਆਂ ਨੇ ਖੁੱਲ੍ਹਾ ਜਿੱਥੇ ਕਾਨੂੰਨ ਕਾਇਦਾ ਕੱਸਿਆ ਵਾ ਕਿ ਕਿਸੇ ਨੂੰ ਕੋਈ ਜਾਨੋਂ ਨਹੀਂ ਮਾਰ ਸਕਦਾ, ਫਾਂਸੀ ਟੰਗ ਦਿਆਂਗੇ ਜੇ ਕਿਸੇ ਨੇ ਮਾਰਿਆ ਤਾਂ, ਜਿਵੇਂ ਇੱਥੋਂ ਦੇ ਕਾਨੂੰਨ ਕਾਇਦੇ ਨੇ। ਅਤੇ ਇਹਨਾਂ ਨੇ ਕਲਚਰ ਜਿਹੜਾ ਖੁੱਲ੍ਹਾ ਕੀਤਾ ਵਾ ਪੂਰਾ ਲੋਕਾਂ ਨੂੰ, ਅਤੇ ਇਸ ਕਰਕੇ ਲੋਕਾਂ ਦੀ ਇਹ ਹਾਲਤ ਹੋ ਗਈ ਹੈ ਵੀ ਕੋਈ ਕਿਸੇ ਤੋਂ ਛੰਗ ਸਜਿਆ ਹਜਾ ਸ਼ਰਮ ਸੰਗ ਨਹੀਂ ਰਿਹਾ, ਸੋ ਕਰਮਾਂ ਵਿੱਚ ਪ੍ਰਵਿਰਤ ਹੋ ਗਏ ਨੇ ਲੋਕ। ਅੰਗਰੇਜ਼ੀ ਰਾਜ ਜਦੋਂ ਆਇਆ ਹੋਇਆ ਪਹਿਲੋ ਪਹਿਲ ਉਦੋਂ ਦੀ ਹਾਲਤ ਕਵੀ ਜੀ ਦੱਸ ਰਹੇ ਨੇ, ਅੱਗੇ ਹੋਰ ਦੱਸਣਗੇ। ਇੱਥੇ ਸਮੇਂ ਦੀ ਸਮਾਪਤੀ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼, ਅੱਗੇ ਤੋਂ ਸੁਮਤ ਬਖਸ਼ਣੀ ਜੀ।
1: ਪੰਡਿਤ ਆਚਾਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ। ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣੇ ਆਈ ਆ। ਸਬਦੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਰੂਪ ਸਭ ਵਿਸਾਰਣਾ ਅੰਗੀਕਾਰ ਉਹ ਕਰੇ, ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ, ਘਰ ਤੇਰਾ ਘਰ ਤਾਂ ਤੇਰਾ, ਸਭ ਕਿਛ ਹੈ ਜਿਸ ਦੇਹੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ, ਘਰ ਤੇਰਾ ਸਾਚਾ ਨਾਮ ਮੇਰਾ ਆਧਾਰ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ। ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤ ਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀ ਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹਿ ਸੁਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣ ਹੋ ਵਡਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰ। ਬਿਨਵੰਤ ਨਾਨਕ

ਸਹਿ ਫਤਖ ਸੰਬੰਧੀ ਨੂਰ ਅਰਸਾਹੋਂ ਕੁਰਸਾਹੋਂ ਚਟੀਆ ਤੁਧ ਡਿੱਠੇ ਸੱਚੇ ਪਾਤੇ ਸਾ ਮਲ ਜਨਮ ਜਨਮ ਦੀ ਕੱਟੀਆ ਸੱਜਣ ਸੱਚਾ ਪਾਤੇ ਸਾਹੋ ਸਿਰ ਸਾਹਾਂ ਦਾ ਸਾਹੋ ਜਿਸ ਪਾਸ ਬੈਠਿਆ ਸੋਹੀਆ

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਦ ਹਮਾਰੇ। ਰਾਮ ਨਾਮ ਮਨ ਲਾਗਾ ਜਮ ਲੱਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲਾ ਪੂਜ ਵਿਧਾਤਾ ਰਹਾਉ। ਨਾਨਕ ਪ੍ਰਭ ਬੇਨਾਸੀ ਤਾ ਕੀ ਸੇਵਨ ਬਿਰਤੀ ਜਾਸੀ। ਆਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰਾ ਰਾਮਕਾਰ ਦੁੱਖ ਲੱਗੈ ਨ ਪਹਾਈ। ਸਤਿਗੁਰ ਪੂਰਾ ਭੇਟਿਆ ਜਿਨ ਬੰਤ ਬਨਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣਹਾਰ ਸਭ ਵਿਆਧ ਮਿਟਾਈ ਕਹੋ ਨਾਨਕ ਕਿਰਪਾ ਪਹੀ ਪ੍ਰਭ ਪਹੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਿਆ ਨਾ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਇਹ ਛੁੱਟ ਹੈ ਨਿਕਟ ਨਾ ਜਾਈ ਉਹ ਦੂਤ। ਸਲੋਕ ਮਹੱਲਾ ਪੰਜਵਾ ਮਨ ਮਹਿ ਚਿਤ ਵੋ ਚਿਤ ਬਣੀ

ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤਾਖੀ ਹੈ ਕਰਤੇ ਕਾ ਹੋਏ ਵਿਚਾਰੋ ਤਿੱਤਰ ਗਾਵ ਹੋ ਸੋਹਿਲਾ ਸਿਵਰੇ ਹੋ ਸਿਰਜਣਹਾਰੋ ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀ ਅੜੇ ਸੁਮਾਲੀਆਂ ਦੇਖੈ ਗਾ ਦੇਵਣਹਾਰ ਤੇਰੇ ਦਾਨਾ ਕੀਮਤ ਨਾ ਪਵੈ ਤਿਸ ਦਾ ਤੇ ਕਮਨ ਸੰਭਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਹੋ ਤੇਲ ਦੇਹੋ ਸੱਜਣਾ ਸੀ ਸੜੀਆ ਜਿਉਂ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁਚਾ ਸਦੜੇ ਨਿਤ ਪਵਾਨਾ ਸੱਦਨ ਹਾਰਾ ਸਿਮਰੀਐ ਨਾਨਸੇ ਦੇਹ ਆਵਾਨ ਰਾਗ ਆਸਾ ਮਹਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸਾ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ।

ਇਸ ਰਾਗ ਪਨਾਸਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਿਆਨ ਲੋ ਪਮਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾਜੰਤ ਭੇਰੀ ਰਹਾਉ ਸਹਿ ਸਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾਏਕ ਧੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਸ ਤਵ ਗੰਧੇ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਭਾਵੈ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਂਦਿਨੋ ਮੋਹਿਆ ਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰਿੰਗ ਕਾਉ ਹੋਏ ਜਾ ਤੇ ਤੇਰਾ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰੇ ਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨਹ

ਤਿਨੇ ਅੰਤਰ ਹੋਂ ਮੈਂ ਕੰਡਾ ਹੈ। ਜਉ ਜਉ ਚਲ ਹੈ ਚੁੱਭੈ ਦੁੱਖ ਪਾਵ ਹੈ ਜਮਕਾਲ ਸਹ ਹੈ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ। ਅਬਿਨਾਸੀ ਪੁਰਖ ਪਾਇਆ ਪਰਮੇਸਰਾ ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ ਹਰਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰ ਲਾਹਾ ਗੈ ਬਸਨ ਸੁਹੇਲਾ। ਔਦ ਘਟ ਦਿਨ ਸੁਰੈਣਾਰੇ ਮਨ ਗੁਰਮਿਲ ਕਾਜ ਸੁਵਾਰੇ ਰਹਾਉ ਇਹੋ ਸੰਸਾਰ ਬੇਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀਆ ਵੈ ਹੋ ਰਸ ਅਕਥ ਕਥਾ ਤਿੰਨ ਜਾਨੀ ਜਾ ਕਉ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵ ਹੋ ਸੁਖ ਸਹਿਜੇ।

दर्शन देख जीमा गुर तेरा पूरन कर्म होए प्रभ मेरा।

ਹਲਾ ਜੀ ਗੁਰ ਪ੍ਰਸਾਦ ਕਿਨ ਵਿਰ ਲੈ ਜਾਤੇ ਸੁਣੋ ਬਿਨੋ ਪ੍ਰਭ ਮੇਰੇ ਨੀਤਾ ਚਰਨ ਕਮਲ ਵਸਾਏ ਮੇਰੇ ਚੀਤਾ

0: पूर्ण गुणतास सकह टल गुर सेवी है।
1: और

ਕਿਰਪਾ ਕਰਹਿਤਾ ਸਤਿਗੁਰ ਮਿਲਹਿ ਹਰਿ ਹਰਿ ਨਾਮ ਧਿਆਈ ਰਹਾਉ ਜੇ ਸੁਖ ਦੇਹੇ ਤਾ ਤੁਜਹਿ ਅਰਾਧੀ ਦੁਖ ਪੀ ਤੁਜੈ ਧਿਆਈ ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾਉ ਦੁੱਖ ਵਿੱਚ ਸੂਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ

ਪਾਈ ਅੱਖੀ ਕਾਢ ਧਰੀ ਚਰਨਾਂ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਹਾਲ ਹੈ ਤਾਂ ਤੁਝ ਅਰਾਧੀ ਜੇ ਮਾਰ ਕੱਢ ਪੀਤਿਆਈ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ

ਵਿਚਾਰਾ ਭਇਆ ਦੀਵਾਨਾ ਹਰ ਤਉ ਦਰਸ਼ਨ ਕਹਿਤਾਈ ਝੱਖੜ ਝਾਂਗੀ ਮੀਹੋ ਵਰਸੈ ਭੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬਹੁਖਾਰਾ ਗੁਰਸਿੱਖ ਲੰਘ

ਭਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਝ ਹੈ ਧਿਆਈ ਜੋ ਤੁਧ ਸੇਵੈ ਹੈ ਸੋ ਤੂੰ ਹੈ ਹੋਵੈ ਤੁਧ ਸੇਵਕ ਪੈ ਜਰ ਖਾਈ ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੈ ਤਿਸ ਦੇ ਵਾਈ ਜਿਸ ਤੂੰ ਦੇਹ ਸੋਈ ਜਨ ਪਾਏ ਹੋਰ ਨਿਹਫਲ ਸਭ ਚਤੁਰਾਈ।

ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾ ਰਹਾ ਲਗਤਾਰ ਭੁੱਖੇ ਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾ ਲੱਖ ਹੋਏ ਤੱਕ ਨ ਚੱਲਾ ਨਾਲ ਕਿ ਚਿਆਰਾ ਹੋਈ ਹੈ ਕਿ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਪੁੱਛੈ ਤਾ ਹੋਮੈ ਕਹਿ ਨਾ ਕੋਈ ਗਾਵੈ ਕੋ ਤਾੜ ਹੋਵੈ ਕਿਸੈ ਤਾੜ ਗਾਵੈ ਕੋ ਦਾਤ ਜਾਣੈ ਨੀ ਸਾੜ ਗਾਵੈ ਕੋ ਗੁੜਬੜਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇ ਹੇ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥ ਨਾ ਕਥੀ ਨਾਇਆਵੈ ਤੋਟ ਕਥ ਕਥ ਕਥੀ ਕੋਟੀ ਕੋਟਿ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਕਾਹੀ ਕਾਹੇ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਖਸਿਆ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਇ ਭਾਖੇ ਆ ਭਾਉ ਪਾਰ ਆਖੈ ਹੈ ਮੰਗੈ ਹੈ ਦੇਹ ਦੇਹ ਦਾਤ ਕਰੀ ਦਾਤਾਰ ਢੇਰ ਕੇ ਅੱਗੇ ਰੱਖੀ ਆ ਜਿਦ ਸਦਰਬਾਰ ਮਾਂ ਹੋ ਕੇ ਬੋਲਣ ਬੋਲੀ ਆ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁੱਖ ਦੁਆਰ ਨਾਨਕੇ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁੜੀਐ ਮਨ ਰੱਖੀਐ ਭਾਉ ਦੁੱਖ ਪਰ ਹਸੁ ਕਰੜਾ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਜਾਈ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਉਸੋ ਮੈਂ ਵਿਸਰਣ ਜਾਈ ਤੀਰਥ ਨਾਵਾ ਜੇ ਸੁਭਾਵਾ ਬਿਨ ਪਾਣੀ ਕੇ ਨਾਈ ਕਰੀ ਜੇ ਤੀਸਰ ਢੋ ਪਾਈ ਵੇਖਾ ਵਿਣ ਕਰਮਾਂ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕੱਖ ਦਾਤਾ ਸੋ ਮੈਂ ਵਿਸਰਨ ਜਾਈ ਜੇ ਜੁਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੈ ਸਭ ਕੋਏ ਚੰਗਾ ਨਾ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਿਆ ਵਈ ਤਾਂ ਵਾਤਨ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਤੇ ਆ ਗੁਣ ਦੇ ਤਿਹਾ ਕੋਈ ਨਾ ਸੁਜਾਈ ਜੇ ਤਿਸ ਗੁੜ ਕੋਈ ਕਰੇ ਸੁੜਿਆ ਸਿੱਧ ਪੀਰ ਸੁਰਨਾਥ ਸੁੜਿਆ ਧਰਤ ਧਵਲੇ ਆਕਾਸ਼ ਸੁੜਿਆ ਦੀਪ ਲੋ ਪਾਤਾਲ ਸੁਣਿਆ ਪੋਹਣ ਸਕਾ ਕਾਲ ਨਾਨਕ ਭਗਤਾ ਸਦਾ ਵਿਗਾਸ ਸੁੜਿਆ ਦੁੱਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦਉ ਸੁਣਿਆ ਮੁਕਸਾਲਾ ਹਨੁਮੰਦ ਸੁਣਿਆ ਜੋਗ ਜੁਗਤਨ ਭੇਦਉ ਸੁਣਿਆ ਇਨਸਾਸਤ ਸਿਮਰਤ ਵੇਦਉ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਏ ਸਤ ਸੰਤੋ ਗਿਆਨ ਸੁਣਿਆ ਅੜਸੜ ਕਾ ਇਸ਼ਨਾਨ ਸੁਣਿਆ ਪੜ ਪ੍ਰਭਾਵ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਇਸਰਾ ਗੁਣਾਂ ਕੀ ਗਾਹਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹੁ ਸੁਣਿਆ ਹਾਥ ਵੈਸ ਗਾਹੁ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ
ਮੰਨੈ ਮੋਹੇ ਚੋਟਾਂ ਨ ਖਾਈ, ਮੰਨਾ ਜਮਕਾ ਸਤਿ ਨ ਜਾਏ, ਅਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਬਾਰਕ ਠਾਕ ਨ ਪਾਏ, ਮੰਨੈ ਪਤਸੁ ਪ੍ਰਗਟ ਜਾਏ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵੈ ਮੁਕਤ ਵਾਰ, ਮੰਨੈ ਪਰਵਾਰ ਅਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨਾ ਭਿੱਖ। ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਏ, ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ, ਦੁਰਗਹਿਮਾਨ ਪੰਚੇ ਸੋਹਹਿ, ਦਰ ਰਾਜਾਨ ਪੰਚਾਂ ਕਾ ਗੁਰੀਖ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਾ ਕਰਣੈ ਨਾਹੀ ਸਮਾਰ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਉਪਜੈ ਹੋਵੈ ਸਚਿਆਰ, ਧਵਲੈ ਉੱਪਰ ਕੀਤਾ ਭਾਰ, ਧਰਤੀ ਹੋਰ ਪ੍ਰੈ ਹੋਰ ਹੋਰ, ਤਿਸਤੇ ਭਾਰਤ ਲੈ ਕਮਜ਼ੋਰ। ਜੀ ਅਜਾਤ ਰੰਗਾ ਕੇ ਨਾਮ, ਸਭਨਾ ਲਿਖਿਆ ਬੜੀ ਕਲਾ, ਇਹੋ ਲੇਖਾ ਲਿਖ ਜਾਣਾ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲੇ ਹੋ ਰੂਪ, ਕੀਤੀ ਦਾਤ ਜਾਣਾ ਕਮ ਕੂਤ, ਕੀਤਾ ਪਸਾਓ ਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਕੁਦਰਤ ਕਵਣ ਕਹਾ ਵਿਚਾਰੂ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰੂ। ਅਸੰਖ ਮੂਰਖੇ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਸੰਘ ਗੜਬੜ ਹੱਤਿਆ ਕਵਾਹੇ, ਸੰਘ ਪਾਪੀ ਪਾਪ ਕਰ ਜਾਹੇ, ਅਸੰਖ ਕੂੜੇ ਆਰ ਕੂੜੇ ਫਰਾਹੇ, ਸੰਖ ਮਲੇਸ਼ ਮਲ ਭਾਕਾਹੇ, ਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਾ ਵਿਚਾਰੂ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੁਸਦਾ ਸਲਾਮਤ ਨਿਰੰਕਾਰੂ। ਅਸੰਖ ਮੂਰਖੇ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹ ਜੋਰ, ਸੰਖ ਗੜਬੜ ਹੱਤਿਆ ਕਮਾਹੇ, ਸੰਖ ਪਾਪੀ ਪਾਪ ਕਰ ਜਾਹੇ, ਸੰਖ ਕੂੜਿਆਰ ਕੂੜੇ ਫਰਾਹੇ, ਸੰਖ ਮਲੇਸ਼ ਮਲ ਭਾਖਾਹੇ, ਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਾ ਵਿਚਾਰੂ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੁਸਦਾ ਸਲਾਮਤ ਨਿਰੰਕਾਰੂ। ਅਸੰਖ ਨਾਵੂ, ਅਸੰਖ ਥਾਵੂ, ਅਗਮ ਅਗਮ ਸੰਖ ਲੋ ਸੰਕਾਹ, ਸਿਰ ਭਾਰ ਹੋਏ ਅਖਰੀ ਨਾਮ, ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਯੋਗ ਵਖਾਣ, ਜਿਨ ਇਹ ਲਿਖੇ ਤਿਸਰਣ ਆਹੇ, ਜੇ ਫਰਮਾਹੇ ਤਿਵਤੇ ਪਾਹੇ, ਜੀਤਾ ਕੀਤਾ ਤੀਤਾ ਨਾ ਉਬੜ ਨਾ ਵੈ ਨਾਹੀ ਕੋ ਥਾਉ, ਕੁਦਰਤ ਕੌਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੁਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉੱਤਰ ਸੋ ਕੇ, ਹੇ ਮੁਤਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੀ, ਕਰ ਕਰ ਕਰਣਾ ਨਿਕਲਿਆ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਵੋ, ਤੀਰਥ ਦਇਆ ਦਾਦਾ ਨੂੰ, ਜੇ ਕੋ ਪਾਵੈ ਤਿਲਕਾ ਮਾਣ, ਸੁੜਿਆ ਮਨੇ ਅਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ, ਸਗੁਣ ਤੇਰੇ ਮੈਂ ਨਾਹੀ ਕੋਏ, ਵਿਣਗੁਣ ਕੀਤੇ ਭਗਤ ਨਾ ਹੋਏ, ਸਵਾਸਤ ਬਾਣੀ ਬ੍ਰਹਮਾਓ, ਸਤ ਸੁਹਾਣ ਸਦਾ ਮਨਚਾਓ, ਕਵਣ ਸੋ ਵੇਲਾ ਵਖਤ, ਕਵਣ ਕਵਣ ਥਿਤ, ਕਵਣ ਵਾਰ, ਕਵਣ ਸੈਰ ਤੀਮਾਹ, ਕਵਣ ਜਿਤੁ ਹੋਵਾ ਆਕਾਰ, ਵੇਲ ਨਾ ਪਾਈਆ ਪੰਡਤੀ ਜੀ ਹੋਵੈ ਲੇਖ ਪੁਰਾਣ, ਵਕਤ ਨ ਪਾਇਓ ਕਾਦੀ ਆਦਿ ਲਿਖਣ ਲੇਖ ਕੁਰਾਣ, ਥਿਤ ਵਾਰਨਾ ਜੋਗੀ ਜਾਣਾ ਏ, ਰੁਤਬਾ ਹੁਣਾ ਕੋਈ, ਜਾ ਕਰਤਾ ਸਿਰਟੀ ਕੋ ਸਾਜੇ, ਆਪੇ ਜਾਣ ਸੋਈ, ਕਿਵ ਕਰੇ ਆਖਾ ਕੁਸਾ ਲਾਹੀ, ਕਿ ਵਰਣਿਕ ਵਜਾਣਾ, ਨਾਨਕ ਆਖਣ ਸਭ ਕੋ ਆਖਾ, ਇੱਕ ਦੂਇਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪੋ ਜਾਣਾ, ਅੱਗਾ ਗਿਆ ਨਾ ਸੋ ਹੈ ਪਾ, ਤਾਲਾ ਪਾ ਤਾਲ ਲੱਖ, ਆਗਾਸ ਆਗਾਸ ਓੜਕ ਓੜਕ ਭਾਲ, ਥੱਕੇ ਵੀਰ ਕਹਿਣ ਕਵਾਤ, ਸਹਿਸ ਅਠਾਰਾਂ ਕਹਿਣਕ ਦੇ ਬਾਸ, ਲੂਕ ਧਾਤ ਲੇਖਾ ਹੋਈ ਤਾਂ ਲਿਖਿਆ ਲੇਖਾ ਹੋ ਵਿਨਾਸ, ਨਾਨਕ ਵੱਡਾ ਆਖੀ ਆਪੇ ਜਾਣਾ ਆਪ, ਸਾਲਾਹੀ ਸਾਲਾਹੀ ਇਤੀ ਸੁਰਤ ਨ ਪਾਈਆ, ਨਦੀਆਂ ਅਤੈ ਵਾਹ ਪਵਹਿ, ਸਮੁੰਦ ਨ ਜਾਣੀਆ ਹੈ ਸਮੁੰਦ ਸਾਹ, ਸੁਲਤਾਨ ਗ੍ਰਹ ਸੇਤੀ ਮਾਲ ਧਾਨ, ਕੀੜੀ ਤੁਲ ਨ ਹੋਵਣੀ ਜੇ ਤਿਸਮਨ ਹੁਣਾ ਵਿਸਰੈ, ਅੰਤ ਨਾਂ ਸਿਪਤੀ ਕਹਿਣ ਅੰਤ, ਅੰਤ ਨ ਕਰਣਾ ਦੇਣ ਅਨੰਤ, ਅੰਤ ਨ ਵੇਖਣ ਸੁਣਨ ਅਨੰਤ, ਅੰਤ ਨ ਜਾਪੈ ਕਿਆਮਨ ਮੰਤ, ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾ ਵਾਰ, ਅੰਤ ਕਾਰਨ ਕੀਤੇ ਬਿਲ ਲਾਹੇ, ਤਾਂ ਕਿ ਅੰਤ ਨ ਪਾਏ ਜਾਹੇ, ਅੰਤ ਨ ਜਾਣੇ ਕੋਈ, ਬਹੁਤਾ ਕਿਹੇ ਬਹੁਤਾ ਹੈ, ਵੱਡਾ ਸਾ ਉੱਚਾ ਥਾ, ਉੱਚੇ ਉੱਪਰ ਉੱਚਾ ਨਾ ਹੋ, ਇਹ ਬੜ ਉੱਚਾ ਹੋਵੇ ਕੋਈ, ਤੂੰ ਸੋਚੇ ਕੋ ਜਾਣਾ ਸੋਏ, ਜੇ ਬੜੇ ਆਪ ਜਾਣਾ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਨ ਨਾ ਤੁਮਾਏ, ਕੀਤੀ ਮੰਗਾ ਜੋ ਅਪਾਰ, ਕੀਤੇ ਅਗਣਤ ਨਹੀਂ ਵਿਚਾਰ।
ਕਿਤੇ ਖਪ ਟੁੱਟਾ ਹੈ ਵਿਕਾਰੂ, ਕਿਤੇ ਲੈ ਲੈ ਮੁਕਰਪਾਹੀ, ਕਿਤੇ ਮੂਰਖਾਹੀ ਖਾਹੀ, ਕਿਤੇ ਦੁੱਖ ਭੁਗ ਸਦ ਮਾਰ, ਇਹ ਪੈਦਾ ਤੇਰੀ ਦਾ ਤਾਰੂ, ਬਨ ਕਲਾਸੀ ਭਾਣਾ ਹੋਏ ਰਾਖ ਨਾ ਸਕੈ ਕੋਈ, ਜੇ ਕੋ ਖਾਇ ਕੋ ਆਖਣ ਪਾਏ, ਉਹ ਜਾਣ ਜੀਤੀ ਅਮਹ ਖਾਏ, ਆਪੇ ਜਾਣਾ ਆਪੇ ਦੀ ਆਖਿਆ ਹੈ ਸੇ ਪਹਿ ਕੇ, ਜਿਸ ਨੂੰ ਬਖਸੇ ਸੇ ਪੁੱਤ ਸਾਲਾ ਹਾ, ਨਾਨਕ ਪਾਤਸ਼ਾਹੀ ਪਾਤਸ਼ਾਹੂ, ਅਮਲ ਗੁਣ ਮਲਵਾ ਪਾਰ, ਮਲਵਾ ਪਾਰੀ ਮਲ ਭੰਡਾਰ, ਅਮੁਲ ਆਵਹ ਮੁਲਾ ਜਾਹੀ, ਮੁਲ ਭਾਇ ਮੁਲਾ ਸਮਾਹੀ, ਮੁਲ ਧਰਮੁਲ ਦੀ ਬਾਣ, ਮੁਲ ਤੁਲ ਮੁਲ ਪ੍ਰਵਾਣ, ਮੁਲ ਬਖਸੀਸ ਮੁਲ ਨਿਸ਼ਾਨ, ਮੁਲ ਕਰਮੁਲ ਪ੍ਰਮਾਣ, ਮੁਲ ਅਮਲ ਆਖੈ ਨਾ ਜਾਏ, ਆਖ ਆਖ ਰਹਿ ਲਵਲਾਏ, ਆਖੇ ਵੇਦ ਪਾਠ ਪ੍ਰਾੜ, ਆਖੇ ਪੜੇ ਕਰਬ ਖਿਆੜ, ਆਖੇ ਬ੍ਰਹਮੇ ਆਖੇ ਇੰਦੋ, ਆਖੇ ਗੋਪੀਤਾ ਗੋਬਿੰਦੋ, ਆਖੇ ਈਸਰੇ ਆਖੇ ਸਿੱਧੋ, ਆਖੇ ਕੀਤੇ ਕੀਤੇ ਬੁੱਧ, ਆਖੇ ਦਾਨਵੇ ਆਖੇ ਦੇਵ, ਆਖੇ ਸੁਰ ਨਾਲ ਮੰਜਣ ਸੇਵ ਕੀਤੇ, ਆਖੇ ਆਖਣ ਪਾਹੀ, ਕੀਤੇ ਕਹਿ ਕਹਿ ਉੱਠ ਉੱਠ ਜਾਹੇ, ਤੇ ਕੀਤੇ ਹੋਰ ਕ੍ਰਹਿਤਾ ਆਖਣ ਕਹਿ ਕੇ, ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣਾ ਸਾਚਾ ਸੋਏ, ਜੇ ਕੋ ਆਖੈ ਬੁਲ ਵਿਗਾੜ, ਤਲ ਕੇ ਅਸਰਗਾ ਬਾਰਾ ਗਾ ਬਾਰ, ਸੋ ਦਰ ਕੇ ਹਾ ਸੋ ਘਰ ਕੇ ਹਾ, ਜਿਤ ਬੈ ਸਰਬ ਸੰਭਾਲੇ, ਬਾਜੀ ਨਾਦ ਅਨੇਕਾ ਸੰਖਾ ਕੀਤੇ, ਬਾਵਣ ਹਾਰੇ ਕੀਤੇ ਰਾਗ ਪਰੀ ਸਿਉ ਕਹੀਨ ਕੀਤੇ, ਗਾਵਣ ਹਾਰੇ ਗਾਵੈ ਤੁਹਨ ਪਾਵਣ ਪਾਣੀ, ਬੈਸੰਤਰ ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿਤ ਗੁਪਤ ਲਿਖ ਜਾਣ, ਲਿਖ ਲਿਖ ਧਰਮ ਵਿਚਾਰੇ, ਗਾਵੈ ਈਸ਼ਰ ਬ੍ਰਹਮਾ ਦੇਵੀ ਸੋ ਹੁਣ ਸਦਸ ਵਾਰੇ, ਗਾਵੈ ਇੰਦ ਅੰਦਾਸਨ ਬੈਠੇ ਦੇਵਤਿਆਂ ਦਾ ਨਾਲੇ, ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ, ਗਾਵਣ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੀ, ਗਾਵਣ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ, ਗਾਵੈ ਮੋਹਣੀਆਂ ਮਨਮੋਹਣ ਸੁਰਗਾ ਮੱਚ ਪਿਆਲੇ, ਗਾਵਣ ਰਤਨੋ ਪਾਏ ਤੇਰੇ ਅਰਸਰ ਤੀਰਤ ਨਾਲੇ, ਗਾਵੈ ਜੋਧ ਮਹਾਬਲ ਸੂਰਾ, ਗਾਵੈ ਖਾਣੀ ਚਾਰੇ, ਗਾਵੈ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਧਾਰੇ, ਸੇ ਤੁਗਨੋ ਗਾਵੈ ਜੋਤ ਭਾਵਣ ਰੱਤੇ ਤੇਰੇ ਭਗਤ ਰਸਾਲੇ, ਹੋਰ ਕੀਤੇ ਗਾਵਨ ਸੇ ਮੈਂ ਚਿਤਰਿਆ ਨਾਨਕਿਆ ਵਿਚਾਰੇ, ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ, ਹੈ ਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੂੰ ਪਾਈ, ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ, ਸੋ ਪਾਤ ਸਾਹੋ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਚੋਲੀ, ਧਿਆਨ ਕੀ ਕਰਹਿ ਬੇਭੂਤਉ, ਖਿੰਥਾ ਕਾਲ ਕੁਵਾਰੀ ਕਾਇਉ, ਜੁਗਤ ਡੰਡਾ ਪ੍ਰਤੀਤ ਆਈ ਪੰਥੀ, ਸਗਲ ਜਮਾਤੀ ਮਨ ਜੀਤੈ ਜਗ ਜੀਤੈ, ਆਦੇਸ਼ ਤਸੈ ਆਦੇਸ਼, ਆਦਿ ਅਨਿਲ ਅਨਾਦ ਅਨਾਹਤ, ਜੁਗ ਜੁਗੇ ਕੋਵੇਸ਼, ਭੁਗਤ ਗਿਆਨ ਦਇਆ ਭੰਡਾਰਨ, ਘੜਕੜ ਵਾਜਹਿ ਨਾਦ, ਆਪਨਾਥ ਨਾਤੀ ਸਭ ਜਾਗੀਰੇ ਨਿਸਦ ਬ੍ਰਸਾਦਿ।

ਕਰੂ ਕਰ ਕਰ ਵੀ ਕੈਸਰ ਦਿਨ ਹਾਰ ਨਾਨਕ ਸੱਚੇ ਕੀ ਸਾਤੀ ਕਾਰੂ ਆਦੇਸ਼ ਤਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸੋ ਇੱਕ ਦੂਜੀ ਬੋ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀ ਇੱਕ ਨਾਮ ਜਗਦੀਸ਼ ਹੈ ਤੇ ਤਰਾਹ ਪਤ ਪਬੜੀਆ ਚੜੀਆ ਹੋਇਆ ਕੇਸੋ ਸੁਣ ਗੱਲਾਂ ਆਕਾਸ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਆਏ ਕੁੜੀ ਕੂੜਾ ਠੀਸ ਆਖਣ ਜੋੜ ਚ ਪਹਿਨਾ ਜੋਰੋ ਜੋਰ ਨ ਮੰਗਣ ਦੇ ਨ ਜੋਰੋ ਜੋਰ ਨਾ ਜੀਵਨ ਮਰਨ ਜੋਰੋ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰੂ ਜੋਰ ਨਾ ਜੁਗਤੀ ਛੁੱਟੈ ਸੰਸਾਰੂ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਬਾਰੂ ਪਾਵਣ ਨੂੰ ਪਾਣੀ ਅਗਨੀ ਪਾਤਾਲੂ ਤਿਸ ਵਿੱਚ ਧਰਤੀ ਥਾਂ ਪ੍ਰਕੀ ਧਰਮਸਾਲੋ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰੂ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਭਾਰ ਨਦਰੀ ਕਰਮ ਪਵੈ ਨਿਸਾਰ ਨੂੰ ਕੱਚ ਪਕਾਈ ਉੱਥੇ ਪਾਏ ਨਾਨਕ ਗਇਆ ਜਾਪੈ ਜਾਈ ਧਰਮ ਖੰਡ ਕਾ ਉਹ ਧਰਮ ਗਿਆਨ ਖੰਡ ਕਾ ਅੱਖ ਉਹ ਕਰਮ ਕੀਤੇ ਪਾਵਣ ਪਾਣੀ ਵੈਸੰਤਰ ਕੀਤੇ ਕਰਮ ਇਹ ਸਹਿ ਕੀਤੇ ਬਰਮੇ ਘਾਟ ਘੜੀਆ ਰੂਪ ਰੰਗ ਕੇ ਬੇਸੋ ਕੀਤੀ ਆ ਕਰਮ ਭੂਮੀ ਮਿਰ ਕੀਤੇ ਕੀਤੇ ਤੂਹ ਉਪਦੇਸੋ ਕੀਤੇ ਇੰਦ ਚੰਦ ਸੁਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬਦਨਾਥ ਕੀਤੇ ਕੀਤੇ ਦੇਵੀ ਵੇਸੂ ਕੀਤੇ ਦੇਵ ਦਾਨਮਨ ਕੀਤੇ ਕੀਤੇ ਰਤਨ ਸੰਬੰਧ ਕੀਤੀ ਅਖਾਣੀ ਕੀਤੀ ਬਾਣੀ ਕੀਤੀ ਪਾਤ ਨਿਰੰਦਉ ਕੀਤੀ ਸੁਰਤੀ ਸੇਵਕ ਕੀਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਉਥੈ ਨਾਦ ਵਿਨੋਦ ਕੋੜ ਆਨੰਦ ਸਰਬ ਖੰਡ ਕੀ ਬਾਣੀ ਰੂਪਉ ਤਿੱਥੈ ਘਾੜਤ ਘੜੀਐ ਬਹੁਤ ਅਨੂਪਉ ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੀ ਕੂ ਕਹਿ ਪਿੱਛਾ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਦਉ ਤਿੱਥੈ ਘੜੀਐ ਸਰਸਦਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੀ ਤਾ ਕੀ ਰੂਪ ਨਕਤ ਨੇ ਜਾਹੇ ਨਾ ਉਹ ਮਰਨ ਠਾਗੇ ਜਾਹੇ ਜਿਨ ਕਰ ਰਾਮ ਸੈਮਨ ਮਾਹੀ ਤਿੱਥੈ ਭਗਤ ਵਸੈ ਕੇ ਲੋ ਕਰਹ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵਿਖਾ ਨਦਰ ਨਿਹਾਲ ਉੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥਾ ਤਾਂ ਅੰਤ ਨ ਅੰਤ ਤਿੱਥੈ ਲੋ ਅਲੋ ਅਕਾਰੂ ਜਿਵ ਜੀ ਹੁਕਮ ਤੁਹੈ ਤੁ ਕਾਰੂ ਵੇਖਾ ਵਿਖਸਾ ਕਰ ਵਿਚਾਰੂ ਨਾਨਕ ਕਥਨਾ ਕਰੜਾ ਸਾਰੂ ਜਾਤ ਪਹਾਰਾਓ ਧੀਰ ਸੁਨਿਆਰ ਅਹਰਨ ਮਤ ਵੇਦ ਥਿਆਰ ਭਉ ਖੱਲਾ ਅਗਨ ਤਪਤਾਉ ਭਾਂਡਾ ਭਾਵ ਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰੂ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਾਵਣ ਗੁਰੂ ਪਾਣੀ ਪਿਤਾਉ ਮਾਤਾ ਧਰਤ ਮਹੱਤ ਦਿਵਸਰਾ ਦੁਇਦਾਈ ਦਾ ਅਕੇਲਾ ਸਗਲ ਜਗਤ

ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਮਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਾ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਕੂ ਕਹਿਣ ਸਿਖਤ ਕਿਹਾ ਚੱਲ ਮੂਰਤ ਅਨੁਭਵ ਪ੍ਰਕਾਸ਼ ਮਿਤ ਤੋਜ ਕਹੀ ਜਾਏ ਓ ਟਿੰਦਰ ਦਰਾਣ ਸਾਹੀ ਸਾਹਣ ਗਣਜੈ ਤ੍ਰਿਭਵਨ ਸੁਰ ਨਰ ਸੁਰ ਤ੍ਰਿਭਵਨ ਹੀ ਪੋ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹ ਤੋ ਤਾਪ ਸਰਬ ਨਾਮ ਕਥਕ ਕਮ ਨੂੰ ਕਰਮ ਨਾਮ ਵਰਣ ਸਮਤ ਭੁਜੰਗ ਪ੍ਰਿਆਤ ਛੰਦੇ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਾਮ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹਿ ਨਮਸਤੰਗ ਢਾਹੇ ਨਮਸਤੰਗ ਅਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੀ ਨਮਸਤੰਗ ਪਾਰੇ ਨਮਸਤੰਗ ਸੁਇਕਾ ਨਮਸਤੰਗ ਨਿਕਾ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਧਾਤ ਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੀ ਨਮਸਤੰਗ ਨਧਾਨੀ ਨਮਸਤੰਗ ਗਾਹੀ ਨਮਸਤੰਗ ਬਾਹੀ ਨਮਸਤੰਗ ਤ੍ਰਿਭਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤ ਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੀ ਨਮਸਤੰਗ ਪਾਤੀ ਨਮਸਤੰਗ ਮਜਬੇ ਨਮਸਤੇ ਦੇ ਸਿੰਘ ਦੇ ਸਿਰ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬਕਾਲੇ ਨਮ ਸਰਬ ਦਿਆਲੇ ਨਮੋ ਸਰਬ ਰੂਪੇ ਨਮ ਸਰਬ ਭੂਪੇ ਨਮ ਸਰਬ ਖਾਪੇ ਨਮ ਸਰਬ ਥਾਪੇ ਨਮ ਸਰਬ ਕਾਲੇ ਨਮ ਸਰਬ ਪਾਲੇ ਨਮਸਤਸ ਦੇ ਵੈ ਨਮਸਤੰਗ ਭੇ ਵੈ ਨਮਸਤੰਗ ਜਨਮੇ ਨਮਸਤੰਗ ਸੋਬਨਵੇਂ ਨਮੋ ਸਰਬ ਗਾਉਣੇ ਨਮ ਸਰਬ ਭਾਉਣੇ ਨਮ ਸਰਬ ਰੰਗੇ ਨਮ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਭਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮ ਸਰਬ ਧੰਦੇ ਨਮੋਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੌਖੂ ਨਮ ਸਰਬ ਪੌਖੂ ਨਮ ਸਰਬ ਕਰਤਾ ਨਮ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮ ਸਰਬ ਪਾਲੇ ਚਾਚਰੀ ਛੰਦ ਤੈ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਭੂ ਹੈ ਕਾਲੀ ਕੈ ਭੇਖਾ ਨਾਮ ਹੈ ਕਾਮਿਆ ਧੇ ਹੈ ਪੇ ਹੈ ਜੀਤਾ ਭੀਤਾ ਤਰਮਾਨ ਹੈ ਨਿਧਾਨ ਹੈ ਤ੍ਰਿਭਰਗਿਆ ਸੁਰਗਿਆ ਨੀਲ ਹੈ ਨਾਦਿਆਂ ਜੇ ਹੈ ਜਾਦ ਹੈ ਜਨਮ ਹੈ ਭਰਣੈ ਭੂਤਿਆ ਭਰਣੈ ਗੰਜ ਹੈ ਭਾਂਜਿਆ ਝੂਜਿਆ ਝਾਂਜਿਆ ਅਮੀਕ ਕੈ ਰਪੀਕਾ ਧੰਦ ਹੈ ਬੰਦ ਹੈ ਨਿਰਬੂਜ ਹੈ ਸੂਜਿਆ ਕਾਲ ਹੈ ਜਲ ਹੈ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਕਾਲੀ ਕੈ ਨਿਕਾ ਨਿਰਲੰਬ ਹੈ ਸਮ ਹੈ ਗਮ ਹੈ ਜਮ ਹੈ ਭੂਤਿਆ ਸੂਤਿਆ ਲੋਕੈ ਸੋਕੈ ਕਰਮ ਹੈ ਭਰਮੈ ਜੀਤਿਆ ਪੀਤਿਆ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਅਨੇਕ ਹੈ ਫਰੇਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਮਾਨੀ ਸਮਸਤੀ ਨਿਧਾਨੇ ਨਮ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮ ਸਰ ਪਾਲੇ ਨਮੋ ਸਰਬ ਗਵਣੇ ਨਮ ਸਰ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪ੍ਰਮਾਥੇ ਨਮੋ ਭਾਨ ਭਾਨੇ ਨਮ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਤੀ ਸਮਸਤੀ ਪ੍ਰਭੂਤੇ ਕਲੰਕੰਗ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਦਾਦੀ ਸਵਰੰਗ ਪਰਮ ਬ੍ਰਿਧੇ ਨਮੋ ਸ਼ਸਤਰ ਪਾਣੀ ਨਮੋ ਅਸਤ੍ਰ ਮਾਣੀ ਨਮੋ ਪਰਮ ਗਿਆਤਾ ਨਮ ਲੋਕ ਮਾਤਾ ਭੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਗੀ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨਮੋ ਪ੍ਰੇਤ ਪ੍ਰੇਤ ਦੇਵੀ ਸੋ ਧਰਮੇ ਨਮੋ ਰੋਗ ਹਰਤਾ ਨਮ ਰਾਗ ਰੂਪੇ ਨਮ ਸਾਹ ਸਾਹ ਨਮ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮ ਰੋਗ ਰੋਗੀ ਨਮਸਤੰਗ ਇਸ਼ਨਾਨੰਗ
नमो मंत्र मंत्र नमो जंत्र जंत्र नमो इष्ट इष्टे नमो तंत्र तंत्र सदा सचदानंद सर्व प्रणासी अनुपे रूपे समस्त निवासी सदा सदावत दावृत करता आदो उर्द अर्दंग अगंग उघर्ता परम परम परमेश्वरंग प्रसपालंग सदा सर्वदा सदाता दयालंग अचेदीय भेदीय नाम काम समस्त उपराधी समस्त स्थान तेरा जोर चाचरी छंद है जले हैं थले हैं पीत हैं पे हैं प्रभु हैं जू हैं दिस हैं पिस हैं पुजहं प्रयात छंद नमो सर्वमानी पुजहं प्रयात छंद नमो अगाधे अबाधे समस्ती स्वरूप अगाधे अबाधे आनंदी स्वरूपे नमो सर्वमान्य समस्त निदाने नमस्तवंग नाथे नमस्तवंग परमाथे नमस्तवंग अगंजे नमस्तवंग अपंजे नमस्तवंग अकाले नमस्तवंग अपाले नमो सर्वदेशे नमो सर्वपेशे नमो राज राजे नमो साज साजे नमो साह साहे नमो माह माहे नमो गीत गीते नमो प्रीत प्रीते नमो रोख रोके नमो शोक शोके नमो सर्वरोगे नमो सर्वभोगे नमो सर्वजीतम नमो सर्वपीतम नमो सर्वज्ञानं नमो परमतानं नमो सर्वमंत्रं नमो सर्वजंत्रं नमो सर्वदृशं नमो सर्वकृशं नमो सर्वरंगे त्रिपंगी अनंगे नमो जीव जीवं नमो बीज बीजे अखिजे अपिजे समस्तं प्रसिजे कृपालं स्वरूपे को कर्म प्रणासी सदा सर्वदा हृदय सदंग निवासी चर प्रचंद त्वय प्रसाद अमृत कर्मे अमृत धर्मे अखल जोगी अचल भोगे अचल राजे अटल साजे अखल त्रमंगल कर्म सर्वंग दाता सर्वंग ज्ञाता सर्वंग पाने सर्वंग माने सर्वंग प्राण सर्वंग त्राण सर्वंग भुक्ता सर्वंग युक्ता सर्वंग देवं सर्वंग पेवं सर्वंग काले सर्वंग पाले रूआल शांत प्रसाद आद रूप अनाद मूर्त जौन पुरख पारु सर्व मान त्रमान देव पेवाद उदारु सर्व पालक सर्व कालक सर्व को पुन काल जतर तत्र ब्रज ही अवधूत रूप रसालु नाम ठाम न जात जाकर रूप रंग न रेख आदि पुरख आधार मुक्ता जौन आद सेख देश और न पेश जाकर रूप रेख न राग जतर तत्र दिशा विशा हो फैले अनुराग नाम काम विहीन पेखता न जाय सरमन सरमान सरबत्र मानस दया मनता हे एक मूर्त नेक दर्शन कीन रूपा नेक खेल खेल अखेल खेल अंत को फिर एक दे भेम न जान ही जे वे और कुते रूप रंग न जात बासो जान कह जेब तात मात न जात जाकर जन्म वरण बहीन चक्र बकर फिर चत्र चक मान ही पुरतीन

ਸਰਬੁ ਬਿਸਬਰ ਤਿਉ ਸਜਮ ਭਵਗਰਨ ਭੰਜਨਹਾਰ ਕਾਲਹੀਨ ਕਲਾ ਸੰਯੁਗਤ ਕਾਲ ਪੁਰਖਾ ਦੇਸੋ ਧਰਮ ਧਾਮ ਸੋ ਭਰਮ ਰਤ ਭੂਤ ਲਖ ਪੇਸੋ ਅੰਗ ਰੰਗ ਨ ਰੰਗ ਜਾ ਕੈ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭਜਨ ਮੁਕਤ ਦਾਇਕਾ ਮੋ ਆਪ ਰੂਪ ਅਮੀਕ ਅਨੁਸੂਤੇ ਪੁਰਖਾ ਵਧੂਤ ਹੈ ਗਰਭ ਗੰਜਨ ਸਰਭੰਜਨ ਆਦਿ ਰੂਪ ਅਸ਼ੂਤ ਅੰਗਹੀਨ ਅਭੰਗ ਨਾਤਮਿਕ ਪੁਰਖ ਪਾਰੂ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤਿਅਨ ਭੇਖ ਸਰਬ ਸਾਸਨ ਜਾਣੀ ਜਿਹ ਰੂਪ ਰੰਗ ਅਰਲੇਖ

ਮਹਿਮਾ ਪਾਰਾਸਨ ਭੰਗ ਉਪਮਾ ਨਾਂਗਨ ਭਾਵ ਪ੍ਰਕਾਸ਼ ਨਿਸਦਿਨ ਨਾਸ ਆਦਿਨ ਬਾਹੂ ਸਾਹਨ ਸਾਹੂ ਰਾਜਨ ਰਾਜ ਭਾਨਨ ਪਾਨ ਦੇਵਨ ਦੇ ਉਪਮਾ ਮਹਾਨ ਇੰਦਰਾਂ ਇੰਦਰ ਬਾਲਨ ਬਾਲ ਰੰਕਰ ਰੰਕ ਰਾਜਨ ਰਾਜ ਭਾਨਨ ਪਾਨ ਦੇਵਨ ਦੇ ਉਪਮਾ ਮਹਾਨ ਇੰਦਰਾਂ ਇੰਦਰ ਬਾਲਨ ਬਾਲ ਰੰਕਰ ਰੰਕ ਕਾਲਾਨ ਕਾਲ ਅਨਭੂਤ ਅੰਗ ਆਬਾਂ ਭੰਗ ਗਤ ਮਿਤ ਉਪਾਰ ਗੁਣ ਗਨ ਉਦਾਰ ਮੋਨ ਗਨ ਪ੍ਰਣਾਮ ਨਿਰਭੈਨੇ ਕਾਮ ਆਤ ਦੁੱਤ ਪ੍ਰਚੰਡ ਮਿਤਗਤ ਅਖੰਡ ਆਲਿਸਾ ਕਰਮ ਅਦ੍ਰਿਸਾ ਧਰਮ ਸਰਬਾ ਪ੍ਰਣਾਡੇ ਅੰਡਨ ਬਾਡੇ ਚਾਚਰੀ ਛੰਦ ਤਵ ਪ੍ਰਸਾਦੁ ਸਰਬੰਗਹੰਤਾ ਸਰਬੰਗੰਤੰ ਚਾਚਰੀ ਛੰਦ ਤਵ ਪ੍ਰਸਾਦੁ ਗੋਬਿੰਦੇ ਮੁਕੰਦੇ ਉਦਾਰੀ ਉਪਾਰੇ ਹਰਿਅੰ ਕਰਿਅੰ ਰਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚਤੁਰ ਚੱਕਰ ਕਰਤਾਂ ਚਤੁਰ ਚੱਕਰ ਹਰਤਾਂ ਚਤੁਰ ਚੱਕਰ ਦਾਨੀ ਚਤੁਰ ਚੱਕਰ ਜਾਨੀ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੇ ਹੈ ਚਤੁਰ ਚੱਕਰ ਦਾਨੇ ਹੈ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਪਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਪਵਿੱਤਰੈ ਪ੍ਰਤੀਸੈ ਅਦਿਸੈ ਅਦ੍ਰਿਸੈ ਕ੍ਰਿਸੈ ਭਗਵਤੀ ਛੰਦ ਤਾ ਪ੍ਰਸਾਦ ਕਸਤੇ ਕੇ ਅਛਿਜ ਦੇਸੈ ਕੇ ਅਭਿਜ ਪਿਸੈ ਕੇ ਅਗੰਜ ਕਰਮੈ ਕੇ ਅਭੰਜ ਭਰਮੈ ਕੇ ਅਭਿਜ ਲੋਕੈ ਕੇ ਅਦਿਤ ਸੁਖੈ ਕੇ ਅਭਦੂਤ ਵਰਣੈ ਕੇ ਵਿਭੂਤ ਕਰਣੈ ਕੇ ਰਾਜਿਨ ਪ੍ਰਮੈ ਕੇ ਧਰਮੰਗ ਤੁਜੈ ਕੇ ਸੁਖ ਵਰਣੈ ਕੇ ਸਰਬਾ ਭਰਣੈ ਕੇ ਜਗਤੰ ਕ੍ਰਿਤੀਆਂ ਕੇ ਛਤਰੰਗ ਛਤਰੀਆਂ ਕੇ ਬ੍ਰਹਮੰਗ ਸਰੂਪੈ ਕੇ ਅਨੁਪੈ ਕੇ ਆਦਿ ਅਦੇਵੈ ਕੇ ਆਪ ਉਪੇਵੈ ਕੇ ਛਤਰੰਗ ਬਿਹੀਨੈ ਕੇ ਏਕਾ ਅਧੀਨੈ ਕੇ ਰੋਜੀ ਰਜਾ ਕਰ ਰਹੀ ਮਾ ਰਿਹਾ ਕਕ ਪਾਕ ਬਿਆਵੈ ਕੇ ਗੈਬਲ ਗੈਵੈ ਕੇ ਆਫਲ ਗੁਨਾਹੀ ਕੇ ਸਾਹਨ ਸਾਹੀ ਕੇ ਕਾਰਨ ਕੁਨਿੰਦ ਹੈ ਕੇ ਰੋਜੀ ਦੇ ਹੰਦ ਹੈ ਕੇ ਰਾਜ ਕਰੀਮ ਹੈ ਕੇ ਕਰਮੰਗ ਕਰੀਮ ਹੈ ਕੇ ਸਰਬੰਗ ਕਲੀ ਹੈ ਕੇ ਸਰਬੰਗ ਦਲੀ ਹੈ ਕੇ ਸਰਬਤਰ ਮਾਨੇ ਹੈ ਕੇ ਸਰਬਤਰ ਦਾਨੇ ਹੈ ਕੇ ਸਰਬਤਰ ਗੌਣੈ ਕੇ ਸਰਬਤਰ ਭੌਨੈ ਕੇ ਸਰਬਤਰ ਦਿਸਾ ਕੇ ਸਰਬਤਰ ਭੇਸਾ ਕੇ ਸਰਬਤਰ ਰਾਜਾ ਹੈ ਕੇ ਸਰਬਤਰ ਸਾਜਾ ਹੈ ਕੇ ਸਰਬਤਰ ਦੀਨਾ ਹੈ ਕੇ ਸਰਬਤਰ ਲੀਨਾ ਹੈ ਕੇ ਸਰਬਤਰ ਜਾ ਹੋ ਕੇ ਸਰਬਤਰ ਭਾ ਹੋ ਕੇ ਸਰਬਤਰ ਦਿਸਾ ਕੇ ਸਰਬਤਰ ਭੇਸਾ ਕੇ ਸਰਬਤਰ ਕਾਲੈ ਕੇ ਸਰਬਤਰ ਪਾਲੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜੈ ਕੇ ਸਰਬਤਰ ਰਾਜੈ ਕੇ ਸਰਬਤਰ ਸੁਖੈ ਕੇ ਸਰਬਤਰ ਭੁਖੈ ਕੇ ਸਰਬਤਰ ਤ੍ਰਾਣੈ ਕੇ ਸਰਬਤਰ ਪ੍ਰਾਣੈ ਕੇ ਸਰਬਤਰ ਦਿਸੈ ਕੇ ਸਰਬਤਰ ਭੇਸੈ ਕੇ ਸਰਬਤਰ ਮਾਨੈ ਸਦੈਵ ਪ੍ਰਧਾਨੈ ਕੇ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ ਕੇ ਸਰਬਤਰ ਭਾਨੈ ਕੇ ਸਰਬਤਰ ਮਾਨੈ ਕੇ ਸਰਬਤਰ ਇੰਦ੍ਰੈ ਕੇ ਸਰਬਤਰ ਚੰਦ੍ਰੈ ਕੇ ਸਰਬੰਗ ਕਲੀਮੈ ਕੇ ਪਰਮੰਗ ਅਫੀਮੈ ਕੇ ਆਕਲ ਅਲਾਮੈ ਕੇ ਸਾਹਿਬ ਕਲਾਮੈ ਕੇ ਹੁਸਨ ਵਜੂ ਹੈ ਤਮਾਮ ਰਜੂ ਹਮੇਸ਼ਰ ਸਲਾਮੈ ਸਲੀਖਤ ਮਦਾਮੈ ਗਨੀਮਲ ਸਕਸਤਾ ਗਰੀਬਲ ਪ੍ਰਸਤਾ ਬਲਾਂਦਲ ਮਕਾਨਾ ਜਮਿਲ ਜਮਾਨਾ ਤਮਿਜਲ ਤਮਾਮੈ ਰੁਜਲ ਨਦਾਨੈ ਹਰੀ ਫਲ ਰਜੀਮੈ ਰਜਾ ਕੇ ਯਕੀਨੈ ਅਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਅਜੀਜਲ ਨਵਾਜੈ ਗਰੀ ਮਿਲਖ ਰਾਜ ਨਿਰੁਕਤ ਸਰੂਪੈ ਤਿਰਮੁਕਤ ਵਿਭੂਤੈ ਪ੍ਰਭੁਗਤ ਪ੍ਰਭ ਸੁਜੁਗਤ ਸੁਧਾ ਹੈ ਸਦੈਵ ਸਰੂਪੈ ਭੇਦੀ ਅਨੂਪੈ ਸਮਸਤ ਉਪਰਾਜ ਸਦਾ ਸਰਵਸਾਜ ਹੈ ਸਮਸਤ ਸਲਾਮੈ ਸਦੈਵ ਕਾਮ ਨਿਰਵਾਤ ਰੂਪੈ ਗਾਧ ਹਨੂਪੈ ਓ ਅੰਗ ਆਦ ਰੂਪੈ ਨਾਥ ਰੂਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੁ ਤ੍ਰਿਵਾਦੇ ਅਗੰਜੇ ਅਗਾਧੇ ਸੁਭੰਗ ਸੁਰਭਾਗੇ ਸੁਸਰਭ ਅਨਰਾਗੇ ਤ੍ਰਿਭੁਗਤ ਸਰੂਪ ਹੈ ਅਛਿਜ ਹੈ ਛੂਤ ਹੈ ਕਿ ਨਰਕ ਪ੍ਰਣਾਸ ਹੈ ਪ੍ਰਤੀਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦਾ ਮੁਖ ਸਦਾ ਹੈ ਮੇ ਭੁਗਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਨਿਰੁਕਤ ਸਦਾ ਹੈ ਮੇ ਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਚਾਤਰੀ ਛੰਦ ਭੰਗ ਹੈ ਨੰਗ ਹੈ ਭੇਖ ਹੈ ਲੇਖ ਹੈ ਭਰਮ ਹੈ ਕਰਮ ਹੈ ਅਨਾਦ ਜੁਗਾਦ ਅਜੈ ਹੈ ਬਹਿ ਹੈ ਭੂਤਿਆ ਭੂਤ ਹੈ ਅਨਾਸ ਹੈ ਦਾਸ ਹੈ ਧੰਦ ਹੈ ਬੰਦ ਹੈ ਭਗਤ ਹੈ ਬਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਚਿੰਤੈ ਸੁਨਿੰਤੈ ਅਲਿਖ ਹੈ ਦੇਖ ਹੈ ਲਿਖ ਹੈ ਭੇਖ ਹੈ ਢਾ ਹੈ ਗਾਹ ਹੈ ਸਭ ਹੈ ਗਮ ਹੈ ਅਨਿਲ ਹੈ ਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਜਦ ਹੈ ਚਰਪੜ ਛੰਦ ਤਵ ਪ੍ਰਸਾਦ
सर्वहंता सर्वंगंता सर्वं ख्याता सर्वं ज्ञाता सर्वं हर्ता सर्वं कर्ता सर्वं प्राणु सर्वं त्राणु सर्वं कर्म सर्वं धर्मं सर्वं युक्ता सर्वं मुक्ता नमो अनंगी अनामी त्रिभंगी त्रिकामे निरभंगी स्वरूपे सर्वं

ਭਗਵਤੀ ਛੰਦ ਤਵਾ ਪ੍ਰਸਾਦ ਕਿ ਜਾਹਰ ਜਹੂ ਰਹਿ ਕੇ ਹਾਜ਼ਰ ਹਜ਼ੂਰ ਹੈ ਹਮੇਸ਼ਰ ਸਲਾਮੇ ਸਮਸਤਲ ਕਲਾਮੇ ਕਿ ਸਾਹਿਬ ਦਿਮਾਗੇ ਕਿ ਉਸਨੂੰ ਤਿਰਾਂਗੇ ਕਿ ਕਾਬਲ ਕਰੀਮੇ ਕਿ ਰਾਜ ਕਰ ਰਹੀਮ ਹੈ ਕਿ ਰੋਜੀ ਦੇਹਾਂ ਦਹਿ ਕਿ ਰਾਜ ਕਰਹਿੰਦਾ ਹੈ ਕਰੀਮਲ ਕਮਾਲੇ ਕਿ ਉਸਨੂੰ ਜਮਾਲੇ ਗਰੀਮਲ ਖਰਾਜੇ ਗਰੀਬਲ ਨਵਾਜੇ ਹੈ ਹਰੀ ਫਲ ਸਕਨ ਹੈ ਹਰਾਸਲ ਪਕਨ ਹੈ ਕਲੰਕ ਪ੍ਰਣਾਸੇ ਸਮਸਤਲ ਨਿਵਾਸੇ ਗੰਜਲ ਗਰੀਮੇ ਰਜਾਇ ਕਰ ਰਹੀਮ ਹੈ ਸਮਸਤਲ ਜਵਾਹੇ ਕੇ ਸਾਹਿਬ ਕਿਰਾਏ ਕੇ ਨਰਕੂ ਪ੍ਰਣਾਸੇ ਮਹਿਸਤਲ ਨਿਵਾਸੇ ਕੇ ਸਰਬਲ ਗਵਨ ਹੈ ਮਿਸਰ ਰਵਨ ਹੈ ਤਮਾ ਮੁਲਤ ਜੀ ਮੈਂ ਸਮਸਤਲ ਅਜੀਜ ਹੈ ਪਰਮ ਪਰਮੀਸੈ ਸਮਸਤਲ ਅਦੀਸੈ ਦੇ ਸੁਲੇਖ ਹੈ ਮਿਸਰ ਭੇਖ ਹੈ ਜਿਮਿਨ ਜਮਾ ਹੈ ਅਮਿਕੁਲ ਮਾਹ ਹੈ ਕਰੀਮਲ ਕਮਾਲੇ ਕੇ ਜੋਰਤ ਜਮਾਲੇ ਕਤਲੰਗ ਪ੍ਰਕਾਸ਼ ਹੈ ਕਿ ਮਿਤ ਸੁਬਾਸ ਹੈ

ਕਰਾਂਗੇ। ਕੋਟਿ ਇਸ਼ਨਾਨ ਗਜਾਤ ਗਦਾਨ ਅਨੇਕ ਸਵੰਬਰ ਸਾਧ ਬਰਾਂਗੇ, ਬ੍ਰਹਮ ਮਹੇਸ਼ਰ ਬਿਸਨ ਸਚੀ ਪਤੰਤ ਫਸੇ ਜਮ ਫਾਸ ਪਰਾਂਗੇ। ਜੇ ਨਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਧੀਆ ਵਾਧਾਈਆਂ, ਰਾਗ ਰਤਨ ਪਰਵਾਰ ਪ੍ਰੀਆਂ, ਸ਼ਬਦ ਗਾ ਬਣਾਈਆਂ।

ਪ੍ਰਣਾਲੀ ਸਾਚੀ ਸਾਹਿਬਾ ਕਿਆ ਨਾਹੀ ਘਰ ਤੇਰਾ ਏ, ਘਰ ਤਾਂ ਤੇਰਾ ਸਭ ਕਿਛੁ ਹੈ, ਜਿਸ ਦੇਹ ਸੋ ਪਾਵੇ ਸਦਾ ਸਬਦ ਸਲਾਹ ਤੇਰੀ, ਨਾ ਮਨ ਮਸਾਵੇ, ਨਾਮ ਜਿਨ ਕਹਿ ਮਨ ਮਸਿਆ, ਬਾਜੀ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਵਸਿਆ, ਜਿਨ ਇੱਛਾ ਸਭ ਪੁਜਾਈਆਂ,

ਤੇਰਾ ਆਧਾਰੋ। ਵਾਜੀ ਪੰਜ ਸ਼ਬਦ ਤਿਤ ਘਰ ਸੁਭਾਗਿਆ ਏ, ਘਰ ਸੁਭਾਗਿਆ ਸ਼ਬਦ ਵਾਜੀ ਕਲਾ ਜਿਤ ਕਰਤ ਹਰੀਆ। ਪੰਚ ਦੋ ਤੁਦ ਵਸ ਕੀਤੇ ਕਾਲ ਕੰਠ ਕੁਮਾਰੇ।

ਰਿਹਾ। ਇੱਕ ਭਰਮ ਭੁੱਲੇ ਫਿਰਹ ਦਹ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨ ਭਾਣਾ ਭਾਵੇ। ਕਹਿ ਨਾਨਕ ਜਿਸ ਦੇਹ ਪਿਆਰੇ, ਸੋਈ ਜਨ ਪਾਵੇ। ਆਵੋ ਸੰਤ ਪਿਆਰਿਓ, ਕਤ ਕੀ ਕਰਾਂ ਕਹਾਣੀ, ਕਰਾਂ ਕਹਾਣੀ ਕਤ ਗੇਰੀ, ਕਿਤ ਦਵਾਰ ਪਾਈਐ।

ਚਤੁਰਾਈ ਨ ਪਾਇਆ ਕਰੈ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨ ਇਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਨੈ ਕੀਤੀ ਜਿਨ ਠਗਾਉਣੀ ਪਾਇਆ। ਕੁਰਬਾਨ ਕੀਤਾ ਤਾਂ ਸਭ ਟਹੁ ਜਿਨ ਮਹਿ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲੋ ਚਤੁਰਾਈ ਖਿਨਾ ਨਾ ਪਾਇਆ। ਇਹ ਮਨ ਪਿਆਰੇ ਆ ਤੂੰ ਸਦਾ ਸਤ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀ ਤੇਰਾ ਨਾਲੇ, ਇਹੋ ਕੁਟੰਬ ਤੂੰ ਦੇਖਦਾ ਚੱਲਾ ਨਾਹੀ ਤੇਰਾ ਨਾਲੇ, ਸਾ ਤੇਰਾ ਚੱਲਾ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ। ਐਸਾ ਕਾਮੂਲੇ ਨਾ ਕੀਚੈ ਜਿੱਥੇ ਅੰਤ ਪੁੱਛੋ ਤਾਈਐ, ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੈ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰਾ ਤੇਰਾ ਅੰਤ ਨ ਪਾਇਆ, ਅੰਤੋਂ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣਹੀ ਜੀ ਜਨ ਸਭ ਖੇਲ ਤੇਰਾ, ਕਿਆ ਕੋ ਅੱਖ ਵਿਖਾਣੇ।

ਜਿਸ ਨੂੰ ਆਪ ਤੁਠਾ ਤੇ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਭਗਤ ਚਾਲ ਨਿਰਾਲੀ, ਭਗਤਾਂ ਹਾਂ ਕੇਰੀ, ਵਿਖਮ ਮਾਰਗ ਚੱਲਣਾ। ਲੱਭ ਲੋਭ ਅਹੰਕਾਰ ਤਾਂ ਤਿਸਨਾ ਬਹੁਤ ਨਾ ਹੀ ਬੋਲਣਾ, ਖੰਨੇ ਹੋ ਤਿੱਖੀ ਬਾਲੋਹਨੀ ਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪਤ ਜਿਆਂ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ।

ਸਤਿਗੁਰੂ ਸੁਣਾਇਆ ਇਹੋ ਤਨਕਾ ਮਨ ਮਸਿਆ ਜਿਨ ਧਰੋ ਲਿਖਿਆ ਆਇਆ ਇੱਕ ਫਿਰਾ ਕਨੇਰੇ ਕਰਹ ਗੱਲਾਂ ਗੱਲੀ ਕਨ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ।

ਮਨ ਮਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰਿ ਧਿਆਇਆ ਕਰਮੀ ਸਾਜ ਨ ਉਪਜਾਏ ਬਿਨ ਸਾਜਾ ਸਹਸ ਨ ਜਾਏ ਨਹ ਜਾਏ ਸਹਸ ਅੰਕਤ ਸੰਜਮ ਰਹ ਕਰਮ ਕਮਾਏ।

ਨਵੇਂ ਖਾਣੀ ਮਾਤਾ ਕੇ ਉਧਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੁਹ ਮਸਾਰੀ ਹੈ ਮਨੁਹ ਕਿਉਂ ਸਾਰੀ ਹੈ ਇਹ ਗੁਣ ਦਾਤਾ ਦੇ ਅਗਰ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹ ਪਹੁੰਚ ਨਾ ਸਕੇ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਦਾ ਸੰਭਾਲੀ ਹੈ ਕਹਿ ਨਾਨਕੇ ਵੜਦਾਤਾ ਸੋ ਕਿਉਂ ਮਨੋ ਵਸਾਰੀ ਹੈ ਜੈਸੀ ਅਗਨ ਉਧਰ ਮੈਂ ਹੈ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਂ ਤਸਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਚੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਥਰ ਵੀ ਸਰਾਏ ਮਾਹੋ ਪੂਜਾ ਭਾਹ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨੀ ਵਿੱਚ ਮਾਇਆ ਪਾਇਆ ਹਰ ਆਪ ਮੁਲਕ ਹੈ ਮੁਲ ਨਾ ਪਾਇਆ ਜਾਏ ਮੁਲ ਨਾ ਪਾਇਆ ਜਾਏ ਕਿਸੇ ਵਟੋਂ ਰਹਿ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲਾਏ ਤਿਸ ਨੂੰ ਸਿਰ ਸੌਂਪੀਆ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹਿ ਹਰ ਵਸੈ ਮਨ ਆਏ ਹਰੇ

ਤਾਂ ਤੂੰ ਜਗ ਮਹਿ ਆਇਆ। ਪਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ ਮਨ ਚਾਉ ਪਿਆ।

ਬਿਨਾਂ ਬੁਲਾਉਣ ਦੇ ਇੱਕੋ ਕੋਈ ਨਦਰੀ ਹਰ ਨਿਹਾਲੇ ਆ ਇਹੋ ਵੇ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨਾਂ ਬੁਲਾਉਣ ਕੋਈ

ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ। ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਨੀ।

ਗੁਫਾ ਅੰਦਰ ਰੱਖ ਕੇ ਵਾਜਾ ਪਾਵਣ ਵਜਾਇਆ, ਇਹ ਸਾਚਾ ਸੋਹਿਲਾ ਸੱਚ ਕਰ ਗਾਵ ਹੋ ਗਾਵ ਤਾਂ ਸੋਹਿਲਾ ਕਰ ਸੱਚ ਜਿਤਾ ਸਦ ਧਿਆਵੇ, ਸੱਚੋ ਧਿਆਵੇ ਜਾਤ ਭਾਵੇ ਗੁਰਮੁਖ ਜਿਨ੍ਹਾਂ ਬੁਝਾਵੇ, ਇਹੋ ਸੱਚ ਸਭਨਾ ਕਾ ਖਸਮ ਹੈ ਜਿਸ

ਸੁਖ ਸੰਧਿਆਵਾਦਿੰਗ ਸਿਲ ਪੂਜ ਸਵਰਗ ਸਮਾਧਿੰਗ ਮੁੱਖ ਝੂਪ ਭੁੱਖ ਸਾਰੰਗ ਤ੍ਰਿਪਾਲ ਤਿਆਲ ਵਿਚਾਰ ਗਲਮਾਲਾ ਤਿਲਕ ਲੀਲਾਟੰ ਦੋਏ ਧੋਤੀ ਵਸਤਰ ਕਪਾਟਿੰਗ ਜੇ ਜਾਨ ਸਪ੍ਰੈਮ ਕਰਮੰਗ ਸਭ ਭੁੱਖ ਨਿਛੋ ਕਰ।

ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ ਨੀਲ ਵਸਤਰ ਪਹਿਰੋ ਵੈ ਪ੍ਰਵਾਨ ਮਿਲੇ ਸਥਾਨ ਲੈ ਪੂਜ ਹੈ ਪੁਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕਿਓ ਪਰ

0: ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ,
1: ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ।

0: ਗੁਰਪ੍ਰੀਤ ਸਾਹਿਬ ਸਿੰਘ ਜੀ ਹਨ। ਕੀਰਤਨ ਕਰਦੇ ਹਾਂ ਜਿੱਥੇ ਪਾਸੋਂ ਬੇਅੰਤ ਬੋਲਾਂ ਹੋਈਆਂ, ਆਪ ਗੁਰੂ ਸੰਗਤ ਬਖਸ਼ਣ ਯੋਗ ਹੋ, ਆ ਸਕਦੇ ਹਾਂ ਆਪ ਗਲਤ ਨਜ਼ਰਅੰਦਾਜ਼ ਕਰਦੇ ਬਖਸ਼ਣ ਦੀ ਕਿਰਪਾਲਤਾ ਕਰੋਗੇ ਜੀ। ਚੱਲ ਰਹੀ ਗੁਰਬਾਣੀ ਦੀ ਲੜੀਵਾਰ ਵਿਚਾਰ, ਲੜੀਵਾਰ ਕਥਾ ਸਤਿਕਾਰ ਯੋਗ ਗਿਆਨੀ ਜੀ ਹੋਰਾਂ ਪਾਸੋਂ ਆਪ ਜੀ ਸਰਵਣ ਕਰੋ। ਜਿੰਨੇ ਵੀ ਸਤਸੰਗ ਗੁਰਬਾਣੀ ਗੁਰਸ਼ਬਦ ਨਾਲ ਜੁੜ ਬੈਠੇ ਹੋ, ਪਿਆਰ ਸਹਿਤ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਉਂ ਪਾਵੈ ਤਿਉਂ ਰਾਖ ਲੈ, ਹਮ ਸਰਨ ਪ੍ਰਭ ਆਏ ਰਾਮ ਰਾਜੇ। ਹਮ ਭੂਲ ਵਿਗਾੜਾ ਦਿਨ ਸੁਰਾਤ, ਹਰ ਲਾਜ ਰਖਾਏ। ਹਮ ਬਾਰਿਕ ਰੂਪ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਦਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਬਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਪਰਸਨਾ ਕੀਤੇ ਹਨ। ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ, ਹੋਰ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ, ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਲੜੀਵਾਰ ਉਪਦੇਸ਼ 892 ਅੰਗ ਤੋਂ ਚੌਪ ਦੇ ਚਾਰ ਚਾਰ ਪੌੜੀਆਂ ਵਾਲੇ ਪਾਵਨ ਸ਼ਬਦਾਂ ਰਾਹੀਂ ਜੋ ਬਖਸ਼ਿਸ਼ ਕਰ ਰਹੇ ਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਰਾਮਕਲੀ ਰਾਗ ਵਿੱਚ ਉਚਾਰਨ ਕੀਤੇ ਹੋਏ ਪਾਵਨ ਸ਼ਬਦ ਚੱਲ ਰਹੇ ਨੇ। ਸਾਕਤ ਪੁਰਸ਼ ਕੌਣ ਹੁੰਦਾ, ਉਹਦੇ ਸੁਭਾਅ ਦੇ ਕੀ ਲੱਛਣ ਨੇ, ਕੀ ਚਿੰਨ੍ਹ ਹੁੰਦੇ ਨੇ, ਨਿਸ਼ਾਨੀਆਂ ਹੁੰਦੀਆਂ ਹਨ। ਸੱਚੇ ਪਾਤਸ਼ਾਹ ਜੀ ਇਹ ਪਾਵਨ ਸ਼ਬਦ ਵਿੱਚ ਸਾਡੇ ਸਾਹਮਣੇ ਰੱਖ ਰਹੇ, ਸਾਨੂੰ ਸਾਕਤ ਦੇ ਸੁਭਾਅ ਤੋਂ ਉਲਟਾ ਚੱਲਣ ਤੋਂ ਸੁਚੇਤ ਕਰ ਰਹੇ ਨੇ ਵੀ ਉਹਦੀ ਸੰਗਤ ਦਾ ਬਚਾਅ ਕਰਨਾ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਪਹਿਲਾਂ ਸ਼ੁਰੂ ਵਿੱਚ ਕਿਹਾ ਸੀ, ਕੱਲ੍ਹ ਜੋ ਪਾਵਨ ਵਿਚਾਰ ਆਈ ਸੀ, ਰਾਮਕਲੀ ਮਹੱਲਾ ਪੰਜਵਾ, ਕੌਡੀ ਬਦਲੈ ਤਿਆਗੈ ਰਤਨ, ਛੋੜ ਜਾਏ ਤਾਹੂ ਕਾ ਜਤਨ, ਸੋ ਸੰਚੈ ਜੋ ਹੋਸ਼ੀ ਬਾਤ, ਮਾਇਆ ਮੋਹਿਆ ਟੇਡੋ ਜਾਤ, ਅਭਾਗੇ ਤੈ ਲਾਜ ਨਾਹੀਂ, ਸੁਖ ਸਾਗਰ ਪੂਰਨ ਪਰਮੇਸ਼ਵਰ, ਹਰਨਾ ਚੇਤਿਓ ਮਨ ਮਾਹੀ ਰਹਾਓ। ਇਹ ਸੁਭਾਵ ਦੱਸਿਆ ਸੀ ਕਿ ਕੌਡੀ ਦੇ ਬਦਲੇ ਅਮੋਲਕ ਰਤਨ ਵਾਹਿਗੁਰੂ ਦਾ ਨਾਮ ਹੈ, ਜੋ ਉਹਨੂੰ ਸਾਕਤ ਬੰਦਾ ਜਿਹੜਾ ਉਹ ਛੱਡ ਦਿੰਦਾ ਹੈ। ਸਾਕਤ ਹੁਣ ਮਹਾਰਾਜ ਅਗਲੀ ਪੌੜੀ ਵਿੱਚ ਦੂਜੀ ਪੌੜੀ ਵਿੱਚ ਸ਼ਬਦ ਦੇ ਵਿੱਚ ਉਹਦਾ ਨਾਮ ਵੀ ਲੈਂਦੇ ਨੇ। ਅੰਮ੍ਰਿਤ ਕੌਰਾ ਬਿਖਿਆ ਮੀਠੀ, ਸਾਕਤ ਕੀ ਵਿਧ ਨੈਨੋ ਡੀਠੀ। ਸਾਕਤ ਦੀ ਵਿਧੀ ਜਿਉਣ ਦੀ ਉਹਦਾ ਤਰੀਕਾ, ਇਹ ਅਸੀਂ ਇਹਨਾਂ ਅੱਖਾਂ ਨਾਲ, ਨੈਨੋ ਦਾ ਭਾਵ ਇਹਨਾਂ ਨੇਤਰਾਂ ਨਾਲ, ਇਹਨਾਂ ਅੱਖਾਂ ਨਾਲ ਵੇਖੀ ਹੈ ਗੁਰਸਿੱਖੋ, ਅਤੇ ਉਹੀ ਤੁਹਾਡੇ ਅੱਗੇ ਬਿਆਨ ਕਰ ਰਹੇ ਜੋ ਅਸੀਂ ਵੇਖੀ ਹੈ ਉਹਦੀ। ਸੋ ਪਹਿਲਾਂ ਮਹਾਰਾਜ ਜੀ ਨੇ ਇਹੋ ਹੀ ਕਿਹਾ ਸੀ ਵੀ ਕੌਡੀ ਬਦਲਾ ਤਿਆਗਾ ਰਤਨ, ਕੌਡੀ ਦੇ ਬਦਲੇ ਉਹ ਰਤਨ ਨੂੰ ਛੱਡ ਦਿੰਦਾ ਹੈ। ਮਾਇਆ ਦੇ ਮੋਹ ਭਰਮ ਜਾਲ ਵਿੱਚ ਪੈ ਕੇ ਅਮੋਲਕ ਰਤਨ ਜੋ ਵਾਹਿਗੁਰੂ ਦਾ ਨਾਮ ਹੈ, ਗੁਰੂ ਦੇ ਕੋਲੋਂ ਪ੍ਰਾਪਤ ਹੁੰਦਾ ਹੈ, ਆਪਦੇ ਹਿਰਦੇ ਵਿੱਚ ਵੀ ਹੈ, ਦੇਹਾਂ ਸਰੀਰਾਂ ਦੇ ਅੰਦਰ ਵੀ ਹੈ, ਲੇਕਿਨ ਗੁਰੂ ਦੇ ਕੋਲੋਂ ਨਾਮ ਰਤਨ ਲੈ ਕੇ ਅਤੇ ਫਿਰ ਨਾਮ ਰਤਨ ਉਹ ਪ੍ਰਗਟ ਹੋ ਜਾਂਦਾ ਹੈ, ਜਿਵੇਂ ਪਾਣੀ ਪਾਣੀ ਨੂੰ ਕੱਢ ਲੈਂਦਾ ਹੈ ਧਰਤੀ ਵਿੱਚੋਂ। ਸੋ ਉਹ ਨਹੀਂ ਪ੍ਰਾਪਤ ਕਰਦਾ, ਉਹ ਕੌਡੀ ਬਦਲਾ ਮਾਇਆ ਦੇ ਬਦਲੇ ਵਿਕ ਜਾਂਦਾ ਹੈ। ਸਾਕਤ ਬੰਦਾ, ਸਾਕਤ ਦਾ ਭਾਵ ਅਰਥ ਹੁੰਦਾ ਮਾਇਆ ਦਾ ਪੁਜਾਰੀ, ਸ਼ਕਤੀ ਦਾ ਪੁਜਾਰੀ। ਇੱਕ ਬ੍ਰਹਮ ਹੈ ਅਕਾਲ ਪੁਰਖ, ਦੂਜਾ ਮਾਇਆ ਹੈ। ਮਾਇਆ ਬੜੀ ਪ੍ਰਬਲ ਸ਼ਕਤੀ ਹੈ ਸੰਸਾਰ ਵਿੱਚ, ਇਹ ਮਾਇਆ ਦਾ ਹੀ ਆਕਾਰ ਹੈ ਜੋ ਕੁਝ ਨਜ਼ਰ ਆਉਂਦਾ ਹੈ।
ਇਸ ਕਰਕੇ ਜਿਹੜਾ ਉਹਦਾ ਪੁਜਾਰੀ ਬ੍ਰਹਮ ਨੂੰ ਛੱਡ ਕੇ, ਇੱਕ ਮੂਲ ਨੂੰ ਛੱਡ ਕੇ, ਨਿਰੰਕਾਰ ਨੂੰ ਛੱਡ ਕੇ ਆਕਾਰ ਦੇ ਨਾਲ ਹੀ ਤਨ ਮਨ ਧਨ ਆਪਣਾ ਜੋੜ ਲੈਂਦਾ ਹੈ, ਸਾਰਾ ਕੁਝ ਸਮਝ ਲੈਂਦਾ, ਉਹ ਸਾਖਤ ਆ। ਮਾਇਆ ਦਾ ਪੁਜਾਰੀ, ਸ਼ਕਤੀ ਦਾ ਪੁਜਾਰੀ ਜਿਹੜਾ ਹੈ, ਟੁੱਟਿਆ ਹੋਇਆ ਵਾਹਿਗੁਰੂ ਦੇ ਨਾਮ ਨਾਲੋਂ ਖੁੰਝਿਆ ਹੋਇਆ ਮਨ ਤੇ ਤਨ ਜੋ ਹੈ ਉਹਨੂੰ ਸਾਖਤ ਕਿਹਾ ਹੈ। ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਉਹ ਕੌਡੀ ਬਦਲੇ, ਕੌਡੀ ਦੀ ਨਿਆਈ ਮਾਇਆ ਹੈ। ਅਮੋਲਕ ਜਿਹੜਾ ਰਤਨ ਵਾਹਿਗੁਰੂ ਦਾ ਨਾਮ ਆ ਉਹਨੂੰ ਛੱਡ ਦਿੰਦਾ, ਉਹਦੀ ਪਰਵਾਹ ਨਹੀਂ ਕਰਦਾ ਹੈ ਸਾਖਤ ਬੰਦਾ। ਛੋੜ ਜਾਏ ਤਾਹੂ ਕਾ ਯਤਨ, ਜੋ ਛੱਡ ਜਾਂਦੀ ਅਖੀਰ ਨੂੰ ਮਾਇਆ, ਉਹਦੇ ਯਤਨ ਵਿੱਚ ਹੀ ਲੱਗਾ ਰਹਿੰਦਾ ਅਖੀਰਲੇ ਸਵਾਸ ਤੱਕ। ਇਹ ਉਹਦਾ ਸਾਖਤ ਦਾ ਸੁਭਾਅ ਹੈ, ਸ਼ਕਤੀ ਦੇ ਪੁਜਾਰੀ ਦਾ, ਸਭ ਕੁਝ ਮਾਇਆ ਨੂੰ ਸਮਝ ਲੈਂਦਾ, ਉਹਦੇ ਆਸਰੇ ਜੀਂਦਾ ਹੈ। ਸੋ ਸੰਚਾ ਜੋ ਹੋਸ਼ੀ ਬਾਤ, ਉਹ ਹੀ ਇਕੱਠੀ ਕਰਦਾ ਜੋ ਹੋਸ਼ੀ ਬਾਤ ਹੈ, ਜਿਹਦੇ ਵਿੱਚ ਟਿਕਾ ਨਹੀਂ ਅੰਦਰ ਦਾ, ਰਹੱਸ ਨਹੀਂ ਬਣਦਾ ਹੈ। ਮਾਇਆ ਮੋਹਿਆ ਟੇਢ ਜਾਤ, ਮਾਇਆ ਦੇ ਵਿੱਚ ਖਿੱਚਿਆ ਹੋਇਆ ਹਮੇਸ਼ਾ ਹੀ ਘਿਰਿਆ ਹੋਇਆ ਮਨ ਤੇ ਤਨ ਸਾਖਤ ਪੁਰਸ਼ ਦਾ ਟੇਢਾ ਹੀ ਜਾਂਦਾ ਹੈ, ਗੁਰੂ ਪਰਮੇਸ਼ਰ ਦੇ ਧਰਮ ਦੇ ਉਲਟ ਹੀ ਤੁਰਦਾ ਹੈ। ਨਿੰਦਿਆ ਚੁਗਲੀ ਵਿੱਚ, ਹੋਰ ਔਗਣਾਂ ਵਿੱਚ ਪ੍ਰਵਿਰਤ ਰਹਿੰਦਾ ਵਾ, ਟੇਢਾ ਹੀ ਜਾਂਦਾ ਹੈ। ਭਗਤ ਕਬੀਰ ਸਾਹਿਬ ਜੀ ਨੇ ਟੇਢੀ ਪਾਗ ਟੇਢੇ ਚੱਲੇ ਲਾਗੇ ਬੀਰੇ ਖਾਨ, ਭਾਉ ਭਗਤ ਸਿਉਂ ਕਾਜ ਨਾ ਕਛੂ ਹੈ ਮੇਰੋ ਕਾਮ ਦੀਵਾਨ, ਰਾਮ ਵਿਸਾਰਿਓ ਹੈ ਬਹਮਾਨ। ਵਾਹਿਗੁਰੂ ਨੂੰ ਭੁਲਾ ਕੇ ਹੋਰ ਬਹੁਤ ਸਾਰਾ ਹੰਕਾਰ ਉਹਦੇ ਮਨ ਵਿੱਚ ਹੁੰਦਾ ਹੈ। ਅਭਾਗੇ ਤੈ ਲਾਜ ਨਾ ਹੀ, ਇਹ ਭਾਗਾਂ ਤੋਂ ਹੀਣੇ ਸਾਖਤ ਪੁਰਸ਼, ਤੈਨੂੰ ਥੋੜ੍ਹੀ ਜਿੰਨੀ ਵੀ ਲੱਜਾ ਨਹੀਂ ਹੈ। ਅਭਾਗੇ ਤੈ ਲਾਜ ਨਾ ਹੀ, ਤੈਨੂੰ ਥੋੜ੍ਹੀ ਜਿੰਨੀ ਵੀ ਸ਼ਰਮ ਲੱਜਾ ਹਿਆ ਨਹੀਂ। ਸੁਖ ਸਾਗਰ ਪੂਰਨ ਪਰਮੇਸ਼ਰ, ਹਰ ਨਾ ਚੇਤਿਓ ਮਨ ਮਾਹੀ। ਮਹਾਰਾਜ ਕਹਿੰਦੇ ਸੁੱਖਾਂ ਦਾ ਜੋ ਸਮੁੰਦਰ ਆ, ਸਾਰੇ ਥਾਵਾਂ 'ਤੇ ਪਰਿਪੂਰਨ ਹੈ ਜੋ ਪਰਮੇਸ਼ਰ ਆ। ਸੱਚੇ ਪਾਤਸ਼ਾਹ ਸਭ ਤੋਂ ਵੱਡਾ ਸ਼੍ਰੋਮਣੀ ਹੈ, ਫਿਰ ਹਰ ਇੱਕ ਜਗ੍ਹਾ 'ਤੇ ਪਰਿਪੂਰਨ ਹੈ। ਇਹ ਨਹੀਂ ਵੀ ਜਿੱਥੇ ਉਹਦਾ ਆਸਰਾ ਲਿਆ ਉੱਥੇ ਨਾ ਹੋਵੇਗਾ, ਉਹਦਾ ਆਸਰਾ ਪੱਖ ਜਿਹੜਾ ਟੁੱਟ ਹੈ। ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ ਹੈ, ਜਿੱਥੇ ਵੀ ਉਹਨੂੰ ਆਰਾਧੀਏ ਯਾਦ ਕਰੀਏ ਉੱਥੇ ਹੀ ਸਹਾਇਤਾ ਕਰਨ ਵਾਲਾ ਵਾ ਉਹ ਪੂਰਨ ਪਰਮੇਸ਼ਰ, ਜਿਹੜਾ ਹਰ ਨਾ ਚੇਤਿਓ ਮਨ ਮਾਹੀ, ਉਹਨੂੰ ਮਨ ਦੇ ਵਿੱਚ ਚੇਤੇ ਨਹੀਂ ਕਦੇ ਕੀਤਾ ਸਾਖਤ ਪੁਰਸ਼ ਨੇ, ਉਹਨੂੰ ਤੂੰ ਯਾਦ ਨਹੀਂ ਕੀਤਾ ਹੈ। ਹੁਣ ਅੱਗੇ ਮਹਾਰਾਜ ਹੋਰ ਸੁਭਾਵ ਦੱਸ ਰਹੇ ਨੇ ਸੱਚੇ ਪਾਤਸ਼ਾਹ, ਕਿ ਰਹਾਉ ਅੰਮ੍ਰਿਤ ਕੌਰਾ ਵਿਖਿਆ ਮਿੱਠੀ। ਅੰਮ੍ਰਿਤ ਜਿਹੜਾ ਵਾਹਿਗੁਰੂ ਦਾ ਨਾਮ ਹੈ, ਅੰਮ੍ਰਿਤ ਸਰੀਖਾ, ਜੋ ਆਤਮਿਕ ਮੌਤ ਨਹੀਂ ਹੋਣ ਦਿੰਦਾ ਹੈ ਜਿਉਂਦੇ ਜੀ, ਚੜ੍ਹਦੀ ਕਲਾ ਵਾਲਾ ਜੀਵਨ ਬਣਿਆ ਰਹਿੰਦਾ, ਸਾਹਸ ਨਿਡਰਤਾ ਚੜ੍ਹਦੀ ਕਲਾ ਬਣੀ ਰਹਿੰਦੀ, ਜਿਸ ਕਰਕੇ ਮਨ ਵਿੱਚ ਹਿਰਦੇ ਵਿੱਚ ਵਾਹਿਗੁਰੂ ਦਾ ਅੰਮ੍ਰਿਤ ਸਰੀਖਾ ਮਿੱਠਾ ਨਾਮ ਆਤਮਿਕ ਮੌਤ ਤੋਂ ਜੋ ਰਹਿਤ ਕਰ ਦਿੰਦਾ ਹੈ, ਜਿਉਂਦੇ ਜੀ ਜ਼ਮੀਰ ਨੂੰ ਮਰਨ ਨਹੀਂ ਦਿੰਦਾ ਹੈ, ਚੜ੍ਹਦੀ ਕਲਾ ਵਿੱਚ ਰੱਖਦਾ ਹੈ। ਅੰਮ੍ਰਿਤ ਕੌਰਾ ਵਿਖਿਆ ਮਿੱਠੀ, ਉਹ ਅੰਮ੍ਰਿਤ ਵਾਹਿਗੁਰੂ ਦਾ ਨਾਮ ਮਿੱਠਾ, ਜੋ ਮਿੱਠਾ ਹੈ ਬਹੁਤ, ਜੋ ਬਾਣੀ ਬਹੁਤ ਮਿੱਠੀ ਹੈ, ਗੁਰੂ ਦਾ ਅੰਮ੍ਰਿਤ ਦੇ ਚੂਲੇ ਨਾਲ ਜੋ ਵਾਹਿਗੁਰੂ ਦਾ ਨਾਮ, ਮੂਲ ਮੰਤਰ ਗੁਰਮੰਤਰ ਬਾਣੀ ਦਾ ਨਿਤਨੇਮ, ਪੰਜ ਪਿਆਰਿਆਂ ਦੀ ਸਾਜੀ ਹੋਈ ਪੰਚਾਇਤ ਬਖਸ਼ਿਸ਼ ਕਰਦੀ ਹੈ, ਉਹ ਅੰਮ੍ਰਿਤ ਕੌੜਾ ਵਿਖਿਆ ਮਿੱਠੀ। ਉਹ ਅੰਮ੍ਰਿਤ ਸਰੀਖਾ ਵਾਹਿਗੁਰੂ ਦਾ ਨਾਮ 'ਤੇ ਉਹਨੂੰ ਕੌੜਾ ਲੱਗਦਾ ਹੈ, ਜਿਹੜਾ ਮਿੱਠਾ ਹੈ, ਉਲਟਾ ਸੁਭਾਅ ਹੁੰਦਾ ਨਾ ਟੇਢਾ, ਟੇਢਾ ਉਹ ਜਾਤ ਆ। ਅੰਮ੍ਰਿਤ ਕੌੜਾ ਉਹ ਤਾਂ ਕੌੜਾ ਲੱਗਦਾ ਵਾ, ਉਹਦੇ 'ਤੇ ਖਿਲਾਫ ਹੁੰਦਾ ਅੰਮ੍ਰਿਤ ਛਕਣ ਵਾਲਿਆਂ ਦੇ, ਗੁਰਮੁਖਾਂ ਦੇ, ਸਾਧੂ ਸੰਤਾਂ ਦੀ ਨਿੰਦਿਆ ਕਰਦਾ ਹੈ ਸਾਖਤ ਬੰਦਾ ਮਾਇਆ ਦੇ ਵਿੱਚ ਘਿਰਿਆ ਹੋਇਆ। ਤਾਂ ਹੀ ਮਹਾਰਾਜ ਨੇ ਕਿਹਾ ਸੀ ਮਾਇਆ ਧਾਰੀ ਅਤ ਅੰਨਾ ਬੋਲਾ,
ਸ਼ਬਦ ਨਾ ਸੁਣਾਈ ਬਹੁ ਰੋਲਕ ਝੋਲਾ। ਗੁਰੂ ਦਾ ਸ਼ਬਦ ਉਪਦੇਸ਼ ਨਹੀਂ ਉਹ ਸੁਣਦਾ ਹੈ ਬੈਠ ਕੇ ਕੰਨਾਂ ਵਿੱਚ, ਜੇ ਆਉਂਦਾ ਵੀ ਤਾਂ ਬੱਧਾ ਰੁੱਧਾ ਆਉਂਦਾ ਹੈ ਸੰਗਤ ਵਿੱਚ ਲੋਕ ਲੱਜਾ ਰੱਖਣ ਵਾਸਤੇ। ਸੋ ਆਪਣਾ ਹੀ ਰੌਲਕ ਝੋਲਾ ਪਾਉਂਦਾ ਹੈ, ਗੁਰੂ ਦਾ ਸ਼ਬਦ ਉਹ ਨਹੀਂ ਸੁਣਦਾ ਹੈ। ਆ ਤਾਨਾ ਤੇ ਬੋਲਾ ਹੋ ਜਾਂਦਾ ਸ਼ਬਦ ਸੁਣਨ ਵੱਲ। ਅੰਮ੍ਰਿਤ ਕੌਰਾ ਵੇਖਿਆ ਮਿੱਠੀ, ਗੁਰਾਂ ਦਾ ਬਖਸ਼ਿਆ ਹੋਇਆ ਨਾਮ ਮੂਲ ਮੰਤਰ ਗੁਰਮੰਤਰ ਬਾਣੀ ਦਾ ਨਿਤਨੇਮ, ਜਿਹਨੂੰ ਕਿਹਾ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੂਆ, ਸਤਿਗੁਰ ਕਾ ਦਰਸ਼ਨ ਪਾਏ। ਸੋ ਮਿੱਠੀ ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤੇ ਸਮੋਖ ਦੁਆਰ। ਸੱਚੀ ਬਾਣੀ ਬਹੁਤ ਮਿੱਠੀ ਹੈ, ਜਿਵੇਂ ਸ਼ਹਿਦ ਦੀ ਧਾਰਾ ਇੱਕ ਰਸ ਛੱਤੇ ਵਿੱਚੋਂ ਮੂੰਹ ਵਿੱਚ ਚੋਂਦੀ ਹੋਵੇ, ਬਹੁਤ ਮਿੱਠਾ ਹੁੰਦਾ ਸ਼ਹਿਦ। ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਅੰਮ੍ਰਿਤ ਦੀ ਧਾਰਾ ਹੀ ਜਿਵੇਂ ਮੂੰਹ ਵਿੱਚ ਪੈਂਦੀ ਹੋਵੇ। ਮਨ ਜਿਨ ਪੀਤੀ ਤੇ ਸਮੋਖ ਦੁਆਰ, ਜਿਹਨੇ ਪੀ ਲਈ ਇਹ ਬਾਣੀ ਦਾ ਮਿੱਠਾ ਰਸ, ਗੁਰੂ ਦੇ ਸ਼ਬਦ ਦਾ ਅਭਿਆਸ ਕਰਕੇ ਵਾਰ ਵਾਰ ਪੜ੍ਹ ਕੇ ਰਸਨਾ ਰਸਾ ਗਈ। ਜਦੋਂ ਬਾਣੀ ਪੜ੍ਹਦਾ ਗੁਰਸਿੱਖ ਵਾਰ ਵਾਰ ਇੱਕੋ ਬਾਣੀ ਨੂੰ ਪੜ੍ਹਨ ਨਾਲ ਫਿਰ ਸਹਿਜ ਆਉਂਦਾ ਹੈ, ਜ਼ੁਬਾਨ ਤੋਂ ਰਸਨਾ ਬਣ ਜਾਂਦੀ ਹੈ। ਰਸਨਾ 'ਤੇ ਜਦੋਂ ਬਾਣੀ ਜ਼ੁਬਾਨ 'ਤੇ ਚੜ੍ਹ ਜਾਂਦੀ ਹੈ, ਉਹ ਰਸਨਾ ਵਿੱਚ ਰਸ ਆ ਜਾਂਦਾ ਸ਼ਬਦ ਦਾ, ਉਹ ਫਿਰ ਰਸਨਾ ਬਣ ਜਾਂਦੀ ਹੈ। ਗੁਰਮੁਖਾਂ ਦੀ ਰਸਨਾ ਹੁੰਦੀ ਹੈ, ਜਦੋਂ ਰਸਾ ਜਾਂਦੀ ਹੈ ਨਾਮ ਦੇ ਰਸ ਨਾਲ, ਉਹ ਰਸਨਾ ਬਣ ਜਾਂਦੀ ਹੈ। ਬਾਕੀ ਜਿਹੜੇ ਖਾਣ ਪੀਣ ਦੇ ਰਸ ਨੇ ਉਹ ਫਿਰ ਫਿੱਕੇ ਲੱਗਣ ਲੱਗ ਪੈਂਦੇ ਨੇ। ਪਰ ਐਸੀ ਬਾਣੀ ਅੰਮ੍ਰਿਤ ਮਿੱਠੀ ਬਾਣੀ, ਅੰਮ੍ਰਿਤ ਕੌਰਾ ਵੇਖਿਆ ਮਿੱਠੀ, ਸਾਕਤ ਪੁਰਸ਼ ਦਾ ਇਹ ਸੁਭਾਅ ਹੁੰਦਾ ਵੀ ਉਹਨੂੰ ਵਾਹਿਗੁਰੂ ਦਾ ਨਾਮ ਅੰਮ੍ਰਿਤ ਜਿਹੜਾ ਬਹੁਤ ਮਿੱਠਾ ਹੈ, ਜੇ ਕੋਈ ਚੱਖ ਲਵੇ ਰਸਨਾ 'ਤੇ ਆ ਜਾਵੇ ਤਾਂ ਦੁਨੀਆ ਦੇ ਰਸ ਸਾਰੇ ਜਿਹੜੇ ਫਿੱਕੇ ਲੱਗਣ ਲੱਗ ਪੈਂਦੇ ਨੇ, ਇੰਨਾ ਮਿੱਠਾ ਵਾ। ਭਗਤ ਜਨਾਂ ਨੇ ਨਿਰਣਾ ਹੀ ਇਹ ਕੀਤਾ, ਹਰ ਬਿਨ ਕਛੂ ਨਾ ਲਾਗਈ ਭਗਤਨ ਕੋ ਮੀਠਾ, ਆਨ ਸਵਾਸ ਫੀਕਿਆ ਕਰ ਨਿਰਨੋ ਡੀਠਾ। ਇੰਨਾ ਮਿੱਠਾ ਵਾ ਵੀ ਦੁਨੀਆ ਦੇ ਜਿਹੜੇ ਹੋਰ 36 ਪ੍ਰਕਾਰ ਦੇ ਭੋਜਨਾਂ ਦੇ ਰਸ ਜ਼ੁਬਾਨ ਨੂੰ ਲੱਗੇ ਰਹਿੰਦੇ ਨੇ ਵੀ ਲੱਥ ਜਾਂਦੇ ਨੇ, ਫਿੱਕੇ ਪੈ ਜਾਂਦੇ ਨੇ। ਅੰਮ੍ਰਿਤ ਕੌਰਾ ਵੇਖਿਆ ਮਿੱਠੀ, ਵਾਹਿਗੁਰੂ ਦਾ ਉਹ ਅੰਮ੍ਰਿਤ ਸਰੀਖਾ ਨਾਮ ਜਿਹੜਾ ਉਹ ਤਾਂ ਕੌੜਾ ਲੱਗਦਾ ਹੈ, ਉਹ ਨਹੀਂ ਚੰਗਾ ਲੱਗਦਾ ਹੈ, ਉਹ 'ਤੇ ਆਵਾਜ਼ ਸੁਣ ਕੇ ਬਾਣੀ ਦੀ ਰੌਲਾ ਪਾਉਂਦਾ ਵਾ। ਬੰਦ ਕਰ ਦਿਓ ਸਪੀਕਰ, ਇਹ ਨਹੀਂ ਲੱਗਣੇ ਚਾਹੀਦੇ। ਐਸਾ ਹੁੰਦਾ ਅੱਜ ਕੱਲ੍ਹ ਇੱਥੇ ਤਾਂ ਮਾਹੌਲ ਹੋ ਰਿਹਾ, ਉੱਥੇ ਪਿੰਡਾਂ ਵਿੱਚ ਵੇਖਿਆ ਗੁਰਦੁਆਰੇ ਤੋਂ ਆਉਂਦੀ ਨਾਮ ਬਾਣੀ ਦੀ ਆਵਾਜ਼ ਜਿਹੜੀ ਹੈ ਪੰਜਾਂ ਬਾਣੀਆਂ ਦੀ, ਉਹ ਡੰਗ ਮਾਰਦੀ ਹੈ, ਅਤੇ DJ ਸਾਰੀ ਸਾਰੀ ਰਾਤ ਚੱਲੀ ਜਾਂਦੇ ਆ ਗੁਆਂਢ, ਉਦੋਂ ਸਾਹ ਨਹੀਂ ਕੱਢਦਾ ਕੋਈ, ਉਦੋਂ ਨਹੀਂ ਬੋਲਦਾ, ਗੰਦੇ ਗੀਤ ਉੱਚੀ ਆਵਾਜ਼ ਵਿੱਚ, ਉਹਦੇ ਕੋਈ ਖਿਲਾਫ ਨਹੀਂ। ਬਾਣੀ ਬੰਦ ਕਰਾਉਣ 'ਤੇ ਝੱਟ ਹੀ ਇਕੱਠੇ ਹੋ ਜਾਂਦੇ ਨੇ ਕਾਮਰੇਡ ਲੋਕ, ਸਾਖਤ ਬੰਦੇ। ਮੈਂ ਤਾਂ ਕਈ ਵਾਰ ਭਜਾਏ ਸੀ ਵੀ ਆ ਜਾਓ ਬਹਿ ਜਾਓ ਡਿਬੇਟ ਕਰ ਲਓ ਮੇਰੇ ਨਾਲ ਪਿੰਡ ਵਿੱਚ, ਪਰ ਅਸੀਂ ਸਪੀਕਰ ਨਹੀਂ ਬੰਦ ਹੋਣ ਦਿੱਤੇ ਇਹ ਬਾਣੀ ਦੇ। ਮੈਂ ਜੇ ਰੋਡਿਆਂ 'ਚੋਂ ਸਪੀਕਰ ਬੰਦ ਹੋ ਗਏ ਤਾਂ ਬਸ ਫਿਰ ਤਾਂ ਸਰ ਗਿਆ। ਸੋ ਐਸੇ ਸਾਖਤ ਬੰਦੇ ਹੁੰਦੇ ਨੇ। ਅੰਮ੍ਰਿਤ ਕੌਰਾ ਵੇਖਿਆ ਮਿੱਠੀ, ਬਾਣੀ ਜਿਹੜੀ ਹੈ ਮਿੱਠਾ ਉਹ ਕੌੜੀ ਲੱਗਦੀ, ਕੌਰਾ ਹੈ, ਵੇਖਿਆ ਮਿੱਠੀ ਹੈ। ਵੇਖਿਆ ਜਿਹੜੀ ਜ਼ਹਿਰ ਆ ਵਿਕਾਰਾਂ ਦੀ, ਮਾਇਆ ਦਾ ਜੋ ਪ੍ਰਭਾਵ ਹੈ ਉਹ ਮਿੱਠੀ ਲੱਗਦੀ। ਮਾਇਆ ਜਿਹੜੀ ਕੌੜੀ ਹੋ ਜਾਂਦੀ ਅਖੀਰ 'ਤੇ, ਜਿਹਦਾ ਰਸ ਲਹਿ ਜਾਂਦਾ। ਮਾਇਆ ਕਾ ਰੰਗ ਸਭ ਫਿੱਕਾ, ਜਾਤੋ ਬਿਨਸ ਨਿਦਾਨ, ਅੰਤ ਨੂੰ ਇਹ ਸਭ ਰੰਗ ਲੈ ਜਾਂਦੇ ਨੇ। ਜੀਵ ਰੋ ਕੇ ਜਾਂਦਾ ਇਸ ਸੰਸਾਰ ਤੋਂ, ਜਿਹਦੇ ਕੋਲ ਨਾਮ ਦਾ ਰਸ ਨਹੀਂ ਹੁੰਦਾ ਪਛਤਾ ਕੇ ਜਾਣਾ ਪੈਂਦਾ, ਉਹ ਵਿਖਿਆ ਮਿੱਠੀ ਹੈ। ਜਿਉਂਦੇ ਜੀ ਸਾਖਤ ਪੁਰਸ਼ ਦੀ ਨਿਸ਼ਾਨੀ ਮਹਾਰਾਜ ਕਹਿੰਦੇ ਉਹਨੂੰ ਵਿਖਿਆ ਮਾਇਆ। ਸੋ ਇਹ ਕੌੜੱਤਣ ਆ ਜਿਹੜੀ ਅਸਲ ਵਿੱਚ ਇਹਦੇ ਅੰਦਰ ਕੌੜਾਪਣ ਹੁੰਦਾ, ਬਾਹਰੋਂ ਮਿੱਠੀ ਚੰਗੀ ਲੱਗਦੀ ਹੈ, ਅੰਦਰੋਂ ਕੌੜੀ ਹੁੰਦੀ ਹੈ। ਵੇਖਿਆ ਕੌੜੱਤਣ ਸਗਲ ਮਾਹੇ ਜਗਤ ਰਹੀ ਲਪਟਾਏ,
ਇਹ ਵਿਖਿਆ ਮਿੱਠੀ ਹੈ, ਇਹ ਉਹਨੂੰ ਮਿੱਠੀ ਲੱਗਦੀ। ਸਾਕਤ ਕੀ ਵਿਦ ਨੈਨੋ ਡੀਠੀ, ਸਾਕਤ ਪੁਰਸ਼ ਦੀ ਇਹ ਵਿਧੀ ਜਿਹੜੀ ਹੈ, ਜਿਉਣ ਦੀ ਤਰੀਕਾ ਹੈ। ਇਹ ਸੱਚੇ ਪਾਤਸ਼ਾਹ ਜੀ ਕਹਿੰਦੇ ਸੀ ਆਪਣੇ ਇਹਨਾਂ ਅੱਖਾਂ ਨਾਲ ਵੇਖੀ ਹੈ, ਗੁਰਸਿੱਖੋ ਉਹੀ ਤੁਹਾਨੂੰ ਦੱਸ ਰਹੇ ਹੈ। ਔਰ ਹੋਰ ਉਹਦਾ ਸੁਭਾਅ ਕੀ ਹੈ ਵੀ ਕੂੜ ਕਪਟ ਅਹੰਕਾਰ ਰੀ ਜਾਨਾ, ਕੂੜ ਝੂਠ ਬੋਲਦਾ ਹੈ, ਝੂਠ ਬੋਲ ਕੇ ਆਪਣਾ ਪੱਖ ਜਿਹੜਾ ਉਹ ਸਹੀ ਕਰਦਾ ਹੈ। ਜਿੱਦਬਾਜ਼ੀਆਂ ਵਿੱਚ ਕਪਟ ਛਲੀਆ ਹੁੰਦਾ ਹੈ, ਛਲ ਕਰਨ ਤੋਂ ਵੀ ਪਿੱਛੇ ਨਹੀਂ ਹਟਦਾ ਹੈ। ਅਹੰਕਾਰ ਰੀ ਜਾਨ ਤੇ ਅਹੰ ਵਾਲੀ ਹੰਕਾਰ ਵਾਲੀ ਕਾਰ ਕਰਦਾ ਹਰ ਵੇਲੇ, ਹੰਗਤਾ ਵਾਲੀ ਜਿੰਨੇ ਕਰਮ ਕਰਦਾ ਹੰਕਾਰ ਦੇ ਸਮੇਤ ਹੋ ਕੇ ਕਰਦਾ ਵਾ, ਅਭਿਮਾਨ ਵਿੱਚ ਕਰਦਾ ਹੈ। ਰੀ ਜਾਨਾ ਝੂਠ ਛਲ ਹੰਕਾਰ ਵਿੱਚ ਲੱਗ ਕੇ ਤੇ ਫਿਰ ਖੁਸ਼ ਹੁੰਦਾ। ਰੀਝਾਨਾ ਦਾ ਭਾਵ ਹੁੰਦਾ ਪ੍ਰਸੰਨ ਹੋਣਾ, ਰੀਝਾਨਾ ਦਾ ਭਾਵ ਰੁੱਝਿਆ ਰਹਿੰਦਾ ਇਹਨਾਂ ਕਰਮਾਂ ਵਿੱਚ, ਮਨ ਬੁੱਧ ਫਸੇ ਰਹਿੰਦੇ ਨੇ ਉਹਦੇ। ਰੀਝਾਨਾ ਦਾ ਅਰਥ ਪ੍ਰਸੰਨ ਖੁਸ਼ ਹੁੰਦਾ ਵਾ, ਕਿਸੇ ਨੂੰ ਛਲ ਕੇ ਝੂਠ ਬੋਲ ਕੇ ਤੇ ਫਿਰ ਹੰਕਾਰ ਕਰਕੇ ਆਪਣੇ ਜ਼ੋਰ ਨਾਲ। ਨਾਮ ਸੁਣ ਤੋ ਜਨ ਬਿਛੂ ਡਸਾਨਾ, ਪਰ ਨਾਮ ਦੇ ਇੰਨਾ ਐਂਟੀ ਹੁੰਦਾ ਰੱਬ ਦੇ ਕਿ ਵਾਹਿਗੁਰੂ ਦਾ ਨਾਮ ਸੁਣ ਕੇ, ਕੰਨਾਂ ਵਿੱਚ ਬਾਣੀ ਸੁਣ ਕੇ ਜਨ ਦਾ ਭਾਵ ਹੁੰਦਾ ਮਾਨੋ ਜਿਵੇਂ ਜਨ ਆਪਾਂ ਕਹਿ ਦਿੰਦੇ ਜਿਵੇਂ ਆਹ ਹੋ ਗਿਆ ਜਨ ਬਿਛੂ ਡਸਾਨਾ, ਜਨ ਜਾਣ ਲਓ ਵੀ ਉਹਨੂੰ ਜਿਵੇਂ ਬਿਛੂ ਨੇ ਡੱਸ ਦਿੱਤਾ ਹੋਵੇ, ਡੰਗ ਮਾਰ ਦਿੱਤਾ ਹੋਵੇ ਬਿਛੂ ਨੇ। ਆਪਾਂ ਆਮ ਜਿਵੇਂ ਠੂਹੇ ਹੁੰਦੇ ਨੇ ਸਾਧ ਸੰਗਤ ਜੀ ਪਿੰਡਾਂ, ਉੱਥੇ ਧਰਤੀ ਦੇ ਵਿੱਚ ਪਿੰਡਾਂ ਵਿੱਚ ਆਮ ਵੇਖੀਦੇ ਸੀ, ਮੀਂਹ ਜਿਹਾ ਪੈਂਦਾ, ਗਾਂ ਚੁਮਾਸਾ ਲੱਗਦਾ ਸਾਉਣ ਭਾਦੋਂ ਦੇ ਵਿੱਚ, ਇਹਨਾਂ ਦਿਨਾਂ ਵਿੱਚ ਤੇ ਉਹ ਠੂਹੇ ਕਈ ਤਰ੍ਹਾਂ ਦੇ ਜਾਨਵਰ ਜਿਹੜੇ ਉਹ ਨਿਕਲ ਆਉਂਦੇ ਨੇ ਧਰਤੀ 'ਚੋਂ, ਅਤੇ ਬੜਾ ਡਰਦੇ ਨੇ ਲੋਕ ਇਹ ਤੋਂ। ਉਹ ਡੰਗ ਉਹਦਾ ਵੀ ਬਹੁਤ ਹੁੰਦਾ ਤੇਜ਼, ਛੋਟਾ ਜਿਹਾ ਹੁੰਦਾ ਵਾ, ਪਰ ਇਹ ਉਹ ਬਿਛੂ ਨਹੀਂ, ਇਹ ਜਿਹੜਾ ਆਪਾਂ ਠੂਹੇ ਨੂੰ ਬਿਛੂ ਕਹਿ ਦਿੰਦੇ ਉਹਦਾ ਭਾਵ ਨਹੀਂ ਗਾ। ਨਾਮ ਸੁਣ ਤੋ ਜਨ ਬਿਛੂ ਡਸਾਨਾ, ਇਹ ਬਿਛੂ ਬਿਛੂਆ ਹੁੰਦਾ ਵਾ, ਇਹ ਬਹੁਤ ਜ਼ਹਿਰੀਲਾ ਹੁੰਦਾ ਵਾ। ਇਹ ਜਿਹਨਾਂ ਮਹਾਂਪੁਰਖਾਂ ਤਤ ਬੇਤਿਆਂ ਨੇ ਵੇਖਿਆ ਉਹ ਦੱਸਦੇ ਨੇ ਮਹਾਂਪੁਰਸ਼ ਕਿ ਜਿਵੇਂ ਗੰਗਾ ਆਦਿਕ ਨਦੀਆਂ ਨੇ ਠੰਡੇ ਪਾਣੀ ਵਾਲੀਆਂ, ਜਿੱਥੇ ਠੰਡਾ ਪਾਣੀ ਪਹਾੜਾਂ ਦੇ ਵਿੱਚੋਂ ਆ ਕੇ ਵਗਦਾ ਵਾ, ਉੱਥੇ ਹੁੰਦੇ ਨੇ ਉਹਨਾਂ ਨਦੀਆਂ, ਠੰਡੇ ਪਾਣੀ ਦੇ ਵਿੱਚ ਹੀ ਰਹਿੰਦੇ ਨੇ ਬਿਛੂ। ਜਿਵੇਂ ਕੱਛੂ ਕੁੰਮਾ ਹੁੰਦਾ, ਉੱਡਾ ਆਕਾਰ ਹੁੰਦਾ ਵਾ, ਉੱਪਰੋਂ ਵੀ ਉਵੇਂ ਦਾ ਹੁੰਦਾ ਪਰ ਧਾਰੀਆਂ ਚਿੱਟੀਆਂ ਹੁੰਦੀਆਂ ਨੇ ਉੱਪਰ, ਪਾਣੀ ਵਿੱਚ ਹੀ ਰਹਿੰਦੇ ਨੇ ਤਾਂ ਕਿ ਬਹੁਤ ਜ਼ਿਆਦਾ ਅੰਦਰ ਜ਼ਹਿਰ ਹੁੰਦੀ ਹੈ, ਇਹਦੇ ਇਹਨੂੰ ਸ਼ਾਂਤੀ ਮਿਲੇ, ਉਹ ਜ਼ਹਿਰ ਜਿਹੜੀ ਮਿੱਟੀ ਰਹੇ ਠੰਡੇ ਪਾਣੀ ਨਾਲ। ਪਾਣੀ 'ਚੋਂ ਬਾਹਰ ਨਿਕਲਦਾ ਅਤੇ ਬਹੁਤ ਸੋ ਤਪਸ਼ ਹੁੰਦੀ ਹੈ। ਇਹ ਬਿਛੂ ਜਿਹੜਾ ਵਾ ਇਹ ਇੰਨਾ ਜ਼ਹਿਰੀਲਾ ਹੁੰਦਾ ਵਾ ਉਹ, ਕਿ ਪੱਥਰ ਨੂੰ ਜੋ ਡੰਗ ਮਾਰਦਾ ਬਾਹਰ ਨਿਕਲ ਕੇ, ਪੱਥਰ ਆ ਜੇ ਸਾਹਮਣੇ ਦੁਖੀ ਹੋਇਆ ਪੱਥਰ ਨੂੰ ਡੰਗ ਮਾਰਦਾ, ਉਹ ਖਿੱਲ ਹੋ ਜਾਂਦਾ ਪੱਥਰ, ਪੱਥਰ ਖਿੱਲ ਹੋ ਕੇ ਅਤੇ ਉਹਦੀ ਪੁਰਾਣੇ ਸਮੇਂ ਵਿੱਚ ਜ਼ਹਿਰ ਤਾਂ ਉਹੀ ਵਰਤਦੇ ਸੀ, ਸੰਖੀ ਆ ਜ਼ਹਿਰ, ਬਿਛੂ ਦਾ ਡੰਗ ਵੱਜਿਆ ਪੱਥਰ ਨੂੰ, ਪੱਥਰ ਦੀ ਬਣੀ ਜ਼ਹਿਰ, ਜ਼ਹਿਰੀਲਾ ਹੋ ਜਾਂਦਾ ਉਹ ਵੀ ਭਾਵ ਪੁਰਖ, ਅਤੇ ਉਹ ਜ਼ਹਿਰ ਹੁੰਦੀ ਸੀ। ਹੁਣ ਕੋਈ ਨਵੇਂ ਤਰੀਕੇ ਆ ਗਏ ਨੇ, ਉਹ ਸੰਖਿਆ ਜ਼ਹਿਰ ਜਿਹੜੀ ਸੀ, ਕਹਿੰਦੇ ਵਾਹਿਗੁਰੂ ਦਾ ਨਾਮ ਸੁਣ ਕੇ ਮਨੋ, ਨਾਮ ਸੁਣ ਤੋ ਜਨ ਬਿਛੂ ਡਸਾਨਾ, ਵਾਹਿਗੁਰੂ ਦਾ ਨਾਮ ਸੁਣ ਕੇ ਤੇ ਇੰਨਾ ਦੁੱਖ ਲੱਗਦਾ, ਇੰਨਾ ਤੜਫਦਾ ਮਨੋ ਕਿ ਬਿਛੂ ਨੇ ਡੰਗ ਮਾਰ ਦਿੱਤਾ ਹੋਵੇ, ਇੰਨਾ ਦੁੱਖ। ਔਰ ਜਨ ਬਿਛੂ ਡਸਾਨਾ, ਵਾਹਿਗੁਰੂ ਦਾ ਨਾਮ ਇੰਨਾ ਉਹਨੂੰ ਦੁਖੀ ਕਰਦਾ ਵਾ, ਕੰਨਾਂ ਵਿੱਚ ਸੁਣਿਆ ਹੋਵੇ ਇੰਨਾ ਐਂਟੀ ਹੁੰਦਾ ਹੈ ਸਾਕਤ। ਇਸ ਕਰਕੇ ਕਿਹਾ ਸਾਕਤ ਦੀ ਸੰਗਤ ਨਹੀਂ ਕਰਨੀ, ਵਾਰ ਵਾਰ ਕਿਹਾ ਹੈ। ਉਹ ਆਪਣਾ ਅਸਰ ਪਾਈ ਜਬ ਕਬੀਰ ਸਾਹਿਬ ਜੀ ਨੇ ਚਾਰ ਪੰਜ ਸਲੋਕ ਉਚਾਰਨ ਕੀਤੇ ਨੇ। ਸੋ ਕਬੀਰ ਸਾਕਤ ਸੰਗ ਨਾ ਕੀਜੀਐ ਦੂਰਹਿ ਜਾਈਐ ਭਾਗ,
ਬਾਸਨ ਕਾਰੋ ਪਰਸੀਐ ਤੋ ਕਛ ਲਾਗੈ ਦਾਗ। ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਵੀ ਸਾਕਤ ਪੁਰਸ਼ ਦਾ ਜਿਹੜਾ ਇਹਨਾਂ ਨਾਮ ਦਾ ਐਂਟੀ ਹੈ ਉਲਟ ਹੈ, ਰੱਬ ਦੇ ਨਾਸਤਕਿਆ ਹੈ। ਉਹਦੀ ਸੰਗਤ ਕਦੇ ਵੀ ਦੂਰੋਂ ਹੀ ਪਤਾ ਲੱਗ ਜੇ ਆਉਂਦਾ ਹੈ ਇਹ ਤੱਕਿਆ ਹੋਇਆ ਰੱਬ ਦਾ ਤੇ ਪਾਸਾ ਵੱਟ ਜਾਓ, ਦੂਰ ਹੋ ਜਾਈਏ ਪਾ। ਕਿਉਂ? ਤਾਂ ਫਾਇਦਾ ਹੈ ਵੀ ਜਿਵੇਂ ਕਾਲਾ ਸ਼ਾਹ ਭਾਂਡਾ ਹੁੰਦਾ ਨਾ, ਕਾਲਖ ਨਾਲ ਭਰਿਆ ਹੋਇਆ, ਤੇ ਉਹਦੇ ਨਾਲ ਜੇ ਹੱਥ ਲਾਵਾਂਗੇ ਮਾੜਾ ਜਿਹਾ ਵੀ ਛੂਹ ਜਾਵਾਂਗੇ ਤੇ ਉਹ ਫਿਰ ਕਾਲਾ ਕਰ ਦਿੰਦਾ ਹੈ। ਬਾਸਨ ਕਾਰੋ ਪਰਸੀਐ ਤੋ ਕਛ ਲਾਗੈ ਦਾ। ਜੇ ਥੋੜ੍ਹੀ ਜਿਹੀ ਵੀ ਉਹਦੇ ਕੋਲ ਖੜ ਗਏ ਤੇ ਉਹਨੇ ਆਪਣਾ ਐਸਾ ਡੰਗ ਮਾਰ ਹੀ ਜਾਣਾ ਨਾਸਤਕ ਦਾ, ਬੇਮੁਖਤਾ ਦਾ, ਕਿ ਉਹ ਵੀ ਬੇਮੁਖ ਕਰ ਸਕਦਾ ਚੰਗੇ ਭਲੇ ਨੂੰ ਵੀ। ਐਸੀ ਉਹਦੀ ਬੁਰੀ ਸੰਗਤ ਹੈ। ਕਬੀਰ ਸੰਗਤ ਕਰੀਐ ਸਾਧਕੀ ਦਿਨ ਦਿਨ ਦੂਣਾ ਹੇਤ। ਫਿਰ ਕਿਹਾ ਸੰਗਤ ਕਰਨੀ ਸਾਧੂ ਦੀ, ਸ੍ਰੇਸ਼ਟ ਪੁਰਸ਼ ਦੀ, ਜਿਹੜਾ ਸੱਚੇ ਪਾਤਸ਼ਾਹ ਦੇ ਸਨਮੁਖ ਹੈ, ਨਾਮ ਬਾਣੀ ਦਾ ਪਹਿਰਾ ਜੀ ਜਿਹਦੇ ਕੋਲ। ਸੰਗਤ ਕਰੀਐ ਸਾਧਕੀ ਦਿਨ ਦਿਨ ਦੂਣਾ ਹੇਤ। ਉਹਦੀ ਸੰਗਤ ਕਰਨ ਨਾਲ ਤੇ ਦਿਨ ਦਿਨ ਦੂਣਾ ਹੋਰ ਪਿਆਰ ਲੱਗੇਗਾ ਵਾਹਿਗੁਰੂ ਦੇ ਨਾਮ ਨਾਲ। ਸਾਕਤਕਾਰੀ ਕਾਂਬਰੀ ਧੋਏ ਹੋਏ ਨਾ ਸੇ। ਸਾਕਤ ਪੁਰਸ਼ ਬੰਦਾ ਜਿਹੜਾ ਉਹ ਕਾਲੀ ਕੰਬਲੀ ਵਰਗਾ ਵਾ। ਫਿਰ ਫੁਰਮਾਨ ਕਰਦੇ ਨੇ ਪਹਿਲਾਂ ਕਾਲਖ ਕਿਹਾ, ਕਾਲਖ ਵਰਗਾ, ਕਾਲੀ ਕੰਬਲੀ ਵਰਗਾ, ਧੋਏ ਹੋਏ ਨਾ ਸੇ, ਜਿਹੜੀ ਧੋਤਿਆਂ ਚਿੱਟੀ ਨਹੀਂ ਹੁੰਦੀ ਕਦੇ, ਕਾਲੀ ਲੋਈ ਜਿਹੜੀ ਹੈ ਤੇ ਉਹ ਸੁਕਾਲੀ ਰਹਿੰਦੀ ਹੈ। ਧੋਏ ਹੋਏ ਨਾ ਸੇਤ, ਐਸਾ ਸਾਕਤ ਪੁਰਸ਼। ਸੋ ਇਹ ਵੀ ਕਿਹਾ ਵੀ ਕੋਮਲ ਮਨ ਜਿਹੜਾ ਉਹਨੂੰ ਚੀਰ ਕੇ ਰੱਖ ਦਿੰਦਾ ਵਾ, ਜਿਵੇਂ ਕੇਲਾ ਹੋਵੇ ਨਾ ਬੇਰੀ ਦੇ ਕੋਲ ਤੇ ਉਹਨੂੰ ਹਵਾ ਦਾ ਬੁੱਲਾ ਆਉਣ ਤੇ ਕੇਲਾ ਵਿਚਾਰਾ ਝੂਲਦਾ ਹੈ ਆਪਣੇ ਆਨੰਦ ਵਿੱਚ, ਹਵਾ ਦੇ ਬੁੱਲੇ ਨਾਲ ਉਹ ਝੂਲਦਾ ਮੇਲਦਾ ਹੈ, ਔਰ ਉਹ ਬੇਰੀ ਦੀ ਸੰਗਤ ਨਾਲ ਕਰਕੇ ਉਹਦੇ ਵਿੱਚ ਜਦੋਂ ਪੱਤਾ ਉਹਦਾ ਜਾਂਦਾ ਹਵਾ ਨਾਲ ਤੇ ਉਹਦੇ ਨਾਲ ਲੱਗ ਕੇ ਤੇ ਉਹਦੇ ਕੰਡੇ ਵਿੱਚ ਪੈ ਕੇ ਕੋਮਲ ਕੇਲਾ ਜਿਹੜਾ ਉਹ ਚੀਰਿਆ ਜਾਂਦਾ। ਸਾਕਤ ਦੀ ਸੰਗਤ ਵੀ ਐਸੀ ਹੈ, ਇਹ ਵੀ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਕਿ ਐਸੀ ਉਹਦੀ ਸੰਗਤ ਉਹ ਝੂਲਾ ਉਹ ਚੀਰੀਆ ਸਾਕਤ ਸੰਗ ਨਾ ਹੇਰ। ਕਬੀਰ ਸਾਕਤ ਐਸਾ ਕੇਲੇ ਨਿਕਟ ਜੋ ਬੇਰ, ਐਸਾ ਸਾਕਤ ਬੰਦਾ ਜਿਵੇਂ ਕੇਲੇ ਦੇ ਨੇੜੇ ਬੇਰੀ ਹੁੰਦੀ ਹੈ, ਉਹਦਾ ਝੂਲਦਾ ਆਪਣੇ ਆਨੰਦ ਵਿੱਚ ਹਵਾ ਦਾ ਬੁੱਲਾ ਆਉਣ ਤੇ ਕੋਮਲ ਕੇਲੇ ਦਾ ਪੱਤਾ ਜਿਹੜਾ ਉਹ ਝੂਲਾ ਉਹ ਚੀਰੀ ਹੈ, ਉਹਨੂੰ ਚੀਰ ਦਿੰਦਾ ਹੈ ਉਲਟਾ। ਇਸ ਕਰਕੇ ਸਾਕਤ ਬੰਦੇ ਦੀ ਸੰਗਤ ਨਹੀਂ ਕਰਨੀ ਚਾਹੀਦੀ। ਮਹਾਰਾਜ ਨੇ ਵੀ ਇਹੋ ਹੀ ਕਿਹਾ ਸੀ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦੇਵ ਗੰਧਾਰੀ ਰਾਗ ਵਿੱਚ ਪਾਵਨ ਬਚਨ ਆਉਂਦੇ ਨੇ, ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉਂ ਕਰ ਉਲਟੀ ਲੇ। ਸੋ ਉਲਟੀ ਕਰਨੀ ਹੈ ਮਨਾ ਸਾਕਤ ਦੇ ਨਾਲ, ਉਲਟੀ ਕਰ, ਉਹਦੇ ਨਾਲ ਨਹੀਂ ਕਦੇ ਪ੍ਰੀਤ ਪਾਉਣੀ, ਉਹਦੇ ਤੋਂ ਉਲਟਾ ਲੈਣੀ ਆਪਣੀ ਮੱਤ, ਉਹਦੇ ਨਾਲ ਕਦੇ ਵੀ ਸਹਿਮਤ ਨਹੀਂ ਕਰਨੀ। ਜੋ ਪੈਸਾ ਕਾਲੂਖੀ ਜੋ ਮਨ ਜੋ ਕਾਜਰ ਪਰ ਮੰਦਰ ਪਰ, ਇਹ ਮਹਾਰਾਜ ਨੇ ਇਹੋ ਹੀ ਬਚਨ ਕੀਤੇ, ਕਾਲਖ ਦਾ ਜਿਵੇਂ ਕੋਠਾ ਭਰਿਆ ਹੋਵੇ, ਜੋ ਪੈਸਾ ਕਾਲੂਖੀ ਰੇ, ਜੋ ਉਹਦੇ ਵਿੱਚ ਪਵੇਗਾ ਅੰਦਰ ਹੱਥ ਲਾਵੇਗਾ ਉਹ ਕਾਲਾ ਹੋਵੇ। ਸਾਕਤ ਬੰਦਾ ਐਸਾ ਹੈ। ਅੰਮ੍ਰਿਤ ਕੌਰਾ ਵਿਖਿਆ ਮਿੱਠੀ, ਵੱਛ ਆਪਣਾ ਅਸਰ ਛੱਡੇਗਾ। ਸੋ ਆਪਣਾ ਅਸਰ ਫੇਰ ਛੱਡੇਗਾ। ਅੰਮ੍ਰਿਤ ਕੌਰਾ ਵਿਖਿਆ ਮਿੱਠੀ, ਸਾਖਤ ਕੀ ਵਿਧ ਨੈਨ ਹੋ ਡੀਠੀ। ਸੱਚੇ ਪਾਤਸ਼ਾਹ ਜੀ ਕਹਿੰਦੇ ਐਸੀ ਵਿਧੀ ਹੈ ਉਹਦੀ, ਕਦੇ ਵੀ ਆਸਤਕਤਾ ਦੀ ਭਾਵਨਾ ਨਹੀਂ ਹੁੰਦੀ, ਨਾਸਤਕ ਹੁੰਦਾ ਹੈ ਅਤੇ ਜਿਹੜੇ ਸੰਗਤ ਕਰਦੇ ਉਹਨਾਂ ਨੂੰ ਵੀ ਨਾਸਤਕ ਬਣਾ ਦਿੰਦੇ। ਕੂੜ ਕਪਟ ਅਹੰਕਾਰ ਰੀਜਨ, ਫਿਰ ਕੂੜ ਝੂਠ ਦੇ ਆਸਰੇ, ਛਲ ਦੇ ਆਸਰੇ, ਹੰਕਾਰ ਦੇ ਵਿੱਚ ਫਸਿਆ ਰਹਿੰਦਾ ਵਾ। ਨਾਮ ਸੁਣਤ ਜਨ ਵਿਸ਼ੂ ਡਸਾਨਾ, ਅਤੇ ਵਾਹਿਗੁਰੂ ਦਾ ਨਾਮ ਜੇ ਕੋਈ ਕਵੇ ਤਾਂ ਅੱਗੋਂ ਮਖੌਲ ਕਰਦੇ ਨੇ। ਇਹ ਵੀ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਵਾ, ਅੱਗੋਂ ਮਖੌਲ ਕਰਦੇ ਨੇ ਗੁਰਮੁਖਾਂ ਨੂੰ, ਨਾਮ ਜਪਣ ਵਾਲਿਆਂ ਨੂੰ। ਸੋ ਐਸੀ ਮਤ ਹੁੰਦੀ ਹੈ ਕਿ
ਉਠਤ ਬੈਠਤ ਕੁਟਿਲਤਾ ਚੱਲ, ਉੱਠਦਿਆਂ ਬਹਿੰਦਿਆਂ ਪੁੱਠੇ ਟੇਢੇ ਹੀ ਚੱਲਦੇ ਨੇ। ਆਪ ਗਏ ਔਰਨ ਹੂ ਕੱਲ, ਆਪ ਤਾਂ ਗਏ ਗੁਜਰੇ ਹੁੰਦੇ, ਡੁੱਬੇ ਹੁੰਦੇ, ਦੂਜਿਆਂ ਨੂੰ ਵੀ ਡੋਬ ਦਿੰਦੇ ਨੇ। ਛਾੜ ਕੁਚਰਚਾ ਆਨ ਨਾ ਜਾਣਾ, ਬ੍ਰਹਮਾ ਹੂ ਕੋ ਕਹਿਓ ਨਾ ਮਨ। ਖੋਟੀ ਚਰਚਾ ਨੂੰ ਛੱਡ ਕੇ ਹੋਰ ਕੁਝ ਨਹੀਂ ਜਾਣਦੇ ਹੁੰਦੇ ਸਾਖਤ ਬੰਦੇ। ਵੇਦ ਆਦਿਕ ਧਾਰਮਿਕ ਗ੍ਰੰਥਾਂ ਦੇ ਕਹੇ ਉਪਦੇਸ਼ ਨੂੰ ਵੀ ਸਵੀਕਾਰ ਨਹੀਂ ਕਰਦੇ, ਕਹਿੰਦੇ ਅਸੀਂ ਸਿਆਣੇ ਹਾਂ, ਕੀ ਲੋੜ ਹੈ ਰੱਬ ਦਾ ਨਾਮ ਲੈਣ। ਛਾੜ ਕੋ ਚਰਚਾ ਆਨ ਨਾ ਜਾਣਾ, ਬ੍ਰਹਮਾ ਹੂ ਕੋ ਕਹਿਓ ਨਾ ਮਨ। ਸੋ ਭਗਤ ਕਬੀਰ ਸਾਹਿਬ ਜੀ ਨੇ ਹੀ ਕਿਹਾ ਸੀ, ਅਵਰਨ ਹੱਸਦਾ ਆਪ ਹੈ ਕਾਣੇ। ਦੂਜਿਆਂ ਨੂੰ ਤਾਂ ਹੱਸਦੇ ਨੇ, ਗੁਰਮੁਖਾਂ ਨੂੰ ਮਖੌਲ ਕਰਦੇ ਨੇ, ਆਪ ਕਾਣੇ ਹੁੰਦੇ, ਆਪ ਸਭ ਕੁਕਰਮਾਂ ਵਿੱਚ ਪ੍ਰਵਿਰਤ ਹੋਏ ਹੁੰਦੇ ਨੇ, ਆਪ ਛੱਡਿਆ ਕੁਝ ਨਹੀਂ ਹੁੰਦਾ। ਚੋਰੀ ਜਾਰੀ ਛਲ ਕਪਟ ਹੰਕਾਰੀ ਹੁੰਦੇ ਨੇ, ਜੋ ਮਹਾਰਾਜ ਕਹਿ ਰਹੇ ਨੇ। ਅਵਰਨ ਹਸਤ ਆਪ ਹੈ ਕਾਨੇ, ਤਿੰਨ ਕੋ ਦੇਹ ਕਬੀਰ ਲਜਾਨੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹੋ ਜਿਹੇ ਬੰਦਿਆਂ ਨੂੰ ਵੇਖ ਕੇ ਸ਼ਰਮ ਆਉਂਦੀ, ਅਸੀਂ ਤਾਂ ਸ਼ਰਮਿੰਦੇ ਹੁੰਦੇ ਹਾਂ, ਅਸੀਂ ਕੀ ਲੈਣਾ ਉਹਨਾਂ, ਸ਼ਰਮ ਆਉਂਦੀ ਆ ਸਾਨੂੰ। ਸੋ ਕੂੜ ਕਪਟ ਅਹੰਕਾਰ ਰੀ ਜਾਨਾ, ਨਾਮ ਸੁਨਤ ਜਨ ਬਿਛੂ ਡਸਾਨਾ। ਐਸੀ ਬਿਰਤੀ ਹੁੰਦੀ ਵੀ ਵਾਹਿਗੁਰੂ ਦਾ ਨਾਮ ਜੇ ਕੰਨਾਂ ਵਿੱਚ ਪੈ ਜੇ, ਮਾਨੋ ਬਿਛੂ ਨੇ ਡੰਗ ਮਾਰਤਾ। ਇਉਂ ਖਿਲਾਫ ਬੋਲਦੇ ਨੇ ਬਾਣੀ ਦੇ, ਬੜੀਆਂ ਸ਼ਿਕਾਇਤਾਂ ਲਾਉਂਦੇ ਨੇ ਜਾ ਕੇ ਥਾਣਿਆਂ ਦੇ ਵਿੱਚ, ਬੰਦ ਕਰੋ ਜੀ, ਸਾਨੂੰ ਤਾਂ ਕੰਨ ਬੋਲੇ ਕਰਤੇ, ਉਹ ਕਰਤਾ। ਸਵੇਰੇ ਸਵੇਰੇ ਲੱਗ ਪੈਂਦੇ ਨੇ ਉੱਥੇ, ਦੇਖਿਆ ਨਾ ਬੜੇ ਸਿੰਘ ਡਾਉਂਦੇ ਸੀ, ਪਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮੈਂ ਇਕੱਲੇ ਨਹੀਂ, ਗ੍ਰੰਥੀ ਵਿਚਾਰੇ ਡਰ ਜਾਂਦੇ ਸੀ ਪਿੰਡ ਦੇ। ਮੈਂ ਕਿਹਾ ਸੀ ਆਓ ਬੈਠੋ ਵਿੱਚ, ਮੇਰਾ ਸਕਾ ਚਾਚਾ ਵੀ ਵਿੱਚੇ ਹੀ ਹੁੰਦਾ ਸੀ, ਬੜਾ ਦੁਖੀ ਹੈ ਹੁਣ। ਮੈਂ ਕਿਹਾ ਲੈ ਲਿਆ ਸੁਆਦ, ਹੁਣ ਚੀਕਾਂ ਪਈ ਜਾਂਦੀਆਂ ਉਹਦੀਆਂ, ਅਤੇ ਉਹ ਵੀ ਮੇਰੇ ਖਿਲਾਫ ਹੁੰਦਾ ਸੀ, ਪਰ ਮੈਂ ਸੱਚੇ ਪਾਤਸ਼ਾਹ ਦੀ ਬਾਣੀ ਨਾਲ ਬੋਲਣ ਨਹੀਂ ਦਿੱਤਾ ਕਿਸੇ ਨੂੰ। ਇੱਕ ਵਾਰ ਅਕਾਲ ਤਖ਼ਤ ਸਾਹਿਬ ਦਾ ਬਿਆਨ ਆਇਆ ਸੀ ਵੀ ਅੰਦਰੇ ਅੰਦਰ ਸਪੀਕਰ ਚਾਹੀਦੇ, ਉਹ ਵੱਡਾ ਸਾਰਾ ਕੱਟ ਕੇ ਉਹ ਵੀ ਲਾ ਲਿਆ ਮੈਨੂੰ ਸੱਦਣ ਤੋਂ ਪਹਿਲਾਂ, ਸਾਖਤਾਂ ਨੇ ਇਕੱਠੇ ਹੋ ਕੇ ਵੀ ਉਹਨੂੰ ਇਹ ਵਿਖਾਵਾਂਗੇ ਬਾਅਦ ਵਿੱਚ ਜੇ ਨਾ ਸੂਤ ਆਇਆ ਤਾਂ। ਅਤੇ ਮੈਂ ਉਹਦੇ 'ਤੇ ਵੀ ਇਹੋ ਜਿਹੇ ਦਿੱਤੇ ਸੀ, ਇਹ ਉਹਨਾਂ ਨੂੰ ਬੋਲਣ ਨਹੀਂ ਦਿੱਤੇ ਸੀ ਇਹਨਾਂ ਦੀ ਕਿਰਪਾ ਨਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਸਪੀਕਰ ਨਹੀਂ ਅਸੀਂ। ਇਹ ਸੱਚ ਕਿਹਾ ਸੱਚੇ ਪਾਤਸ਼ਾਹ ਨੇ, ਨਾਮ ਸੁਣਤ ਜਨ ਬਿਛੂ ਡਸਾਨਾ। ਸੋ ਐਸੀ ਹਾਲਤ ਦੀ ਮਹਾਰਾਜ ਮੇਰ ਕਰਨ ਵਿਚਾਰ ਕਰਦਿਆਂ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ ਜੀ। ਅੰਮ੍ਰਿਤ ਕੌਰਾ ਵਿਖਿਆ ਮਿੱਠੀ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ, ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣ ਆਈ ਆ, ਸਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹੋਵੇ ਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤ ਹੋ ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖੋ ਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂ।

ਕੱਲਿਆ ਵਹਿ ਨਾਨਕਾ ਸਦੇ ਉੱਠੀ ਜਾਹੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਨ

ਪੌੜੀ ਵੱਡੀ ਹੋਡਾ ਪਾਰ ਤੇਰਾ ਮਰਤਬਾ ਰੰਗ ਰੰਗ ਨੇਕਣਾ ਜਾਪਣ ਕਰਤਬਾ ਜੀਆ ਇੰਦਰ ਜੀ ਸਭ ਜਾਣ ਲਾ ਸਭ ਕੁਛ ਤੇਰਾ ਬਸ ਤੇਰਾ ਕਰ ਭਲਾ ਤੇਰੇ ਘਰ ਆਨੰਦ ਵਧਾਈ ਤੁਦ ਘਰ ਮਾਨ ਮਾਤਾ ਤੇਰੇ ਆਪਣਾ ਆਪ ਜਰ ਸਰਬ ਕਲਾ ਸਭ ਕੁਛ ਤੇਰਾ ਬਸ ਤੇਰਾ ਕਰ ਭਲਾ ਤੇਰੇ ਘਰ ਆਨੰਦ ਵਧਾਈ ਤੁਦ ਘਰ ਮਾਨ ਮਾਤਾ ਤੇਰੇ ਆਪਣਾ ਆਪ ਜਰ ਸਰਬ ਕਲਾ ਭਰਪੂਰ ਸਜਤ ਕਰ ਸਭ ਕੁਛ ਤੇਰਾ ਬਸ ਤੇਰਾ ਕਰ ਭਲਾ ਤੇਰੇ ਘਰ ਆਨੰਦ ਵਧਾਈ ਤੁਦ ਘਰ ਮਾਨ ਮਾਤਾ ਤੇਰੇ ਆਪਣਾ ਆਪ ਜਰ ਸਰਬ ਕਲਾ ਭਰਪੂਰ ਸਜਤ ਕਰ ਸਭ ਕੁਛ ਤੇਰਾ ਬਸ ਤੇਰਾ ਕਰ ਭਲਾ ਤੇਰੇ ਘਰ ਆਨੰਦ ਵਧਾਈ ਤੁਦ ਘਰ ਮਾਨ ਮਾਤਾ ਤੇਰੇ ਆਪਣਾ ਆਪ ਜਰ ਸਰਬ ਕਲਾ ਭਰਪੂਰ ਸਜਤ ਕਰ

ना मेला ना तुंदला ना भगवान कच ना